0: हर समय तुहाडे संग तुहाडा अपना यह रेडियो सुरसंगम।
1: ओहो आज फेर नी लोड मिलिया।
2: की होया?
1: बस पूछना इंश्योरेंस कंफर्मेशन नी आई टाइम ते ते हुन फेर एक दिन वेट करनी पैनी है ते बच्चियां नू फेर नी मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है ते ओ ता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नू फोन करो ते जल्दी जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
4: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
3: मर्सिडीज बेंज कंट्री हिल्स।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दियां वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।

ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਧੁੱਪ ਤੇ ਬੱਦਲਬਾਈ ਦਾ ਖੇਲ ਬਣਿਆ ਰਹੇਗਾ ਸਾਰਾ ਦਿਨ। ਸਨਿਚਰਵਾਰ ਜਿਸ ਦਿਨ ਨਗਰ ਕੀਰਤਨ ਨੇ ਕੈਲਗਰੀ ਦੇ ਵਿੱਚ ਤੇ ਟੈਂਪਰੇਚਰ 18 ਕੁ ਰਹੇਗਾ। ਐਤਵਾਰ ਨੂੰ 21 ਡਿਗਰੀ ਸੈਲਸੀਅਸ, ਸੋਮਵਾਰ ਨੂੰ 19 ਡਿਗਰੀ ਸੈਲਸੀਅਸ, ਮੰਗਲਵਾਰ ਨੂੰ 24 ਡਿਗਰੀ ਸੈਲਸੀਅਸ। ਸੋ ਅੱਗੇ ਮੌਸਮ ਫਿਰ ਇਸੇ ਤਰ੍ਹਾਂ 18 ਤੋਂ 20 ਦੇ ਆਸ ਪਾਸ ਤੇ ਉਸ ਤੇ ਥੋੜਾ ਬਹੁਤਾ ਘੱਟ ਵੱਧ ਰਹਿਣ ਦੀ ਸੰਭਾਵਨਾ ਹੈ ਜੀ। ਗਰਮੀਆਂ ਦੀ ਰੁੱਤ ਨੂੰ ਜੀਆਂ ਆਖ ਚੁੱਕੇ ਹਾਂ। ਵੈਸੇ ਅਲਬਰਟਾ ਦਾ ਮੌਸਮ ਹੈ, ਪਰ ਓਵਰਆਲ ਜਦੋਂ ਅਸੀਂ ਬਾਹਰ ਵੱਲ ਨਿਕਲਦੇ ਹਾਂ ਰੂਰਲ ਸਾਈਡ ਵੱਲ ਤਾਂ ਦੇਖ ਸਕਦੇ ਹਾਂ ਕਿ ਕਿਸਾਨਾਂ ਨੇ ਟਰੈਕਟਰ ਸਟਾਰਟ ਕਰ ਲਏ ਨੇ, ਬਿਜਾਈ ਸ਼ੁਰੂ ਹੈ। ਕਈ ਕਿਸਾਨਾਂ ਨੇ ਅਗੇਤ ਦੇ ਵਿੱਚ ਪਿਛਲੀ ਫਸਲ ਦੀ ਕਟਾਈ ਕਰਕੇ ਉਦੋਂ ਹੀ ਬਿਜਾਈ ਕਰ ਦਿੱਤੀ ਸੀ ਅਤੇ ਉਹ ਉਂਗਰਨ ਲੱਗੀ ਹੈ ਫਸਲ, ਪਰ ਨਵੀਂ ਫਸਲ ਦੀ ਬਿਜਾਈ ਚੱਲ ਰਹੀ ਹੈ ਜ਼ੋਰ ਸ਼ੋਰ ਨਾਲ। ਅਤੇ ਜੋ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਸਿਲ ਰਹੀ ਹੈ ਉਸ ਨਾਲ ਬਾਗੋ ਬਾਗ ਨੇ ਕਿਸਾਨ ਕਿ ਜਿੰਨੀ ਲੋੜੀਂਦੀ ਮਾਤਰਾ ਦੇ ਵਿੱਚ ਸਿਲ ਚਾਹੀਦੀ ਹੁੰਦੀ ਹੈ, ਜ਼ਮੀਨ ਦੇ ਵਿੱਚ ਵੱਤਰ ਚਾਹੀਦਾ, ਉਨੀ ਮੌਜੂਦ ਹੈ। ਸੋ ਕੈਲਗਰੀ ਦੇ ਵਿੱਚ ਜਿਹੜੇ ਰੁਝੇਵੇਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਕੁਛ ਖਾਸ ਈਵੈਂਟਸ ਹੋ ਰਹੀਆਂ ਨੇ ਉਹਨਾਂ ਵਿੱਚ ਨਗਰ ਕੀਰਤਨ ਬਾਰੇ ਪਹਿਲਾਂ ਜਾਣਕਾਰੀ ਆਪ ਜੀ ਨੂੰ ਦੇ ਚੁੱਕੇ ਹਾਂ। 9 ਮਈ ਨੂੰ ਹੈ, 10 ਮਈ ਨੂੰ ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸਾਲਾਨਾ ਵਾਕ ਜਿਹੜੀ ਆਯੋਜਿਤ ਕੀਤੀ ਜਾਂਦੀ ਹੈ ਉਹ ਵੀ ਹੋਵੇਗੀ 10 ਤਰੀਕ ਨੂੰ ਰੋਟਰੀ ਚੈਲੇਂਜਰ ਪਾਰਕ ਦੇ ਵਿੱਚ। ਨਸ਼ਿਆਂ ਖਿਲਾਫ ਮੁਹਿੰਮ ਜੋ ਸਰਦਾਰ ਬਲਵਿੰਦਰ ਸਿੰਘ ਕਾਹਲੋਂ ਹੋਣਾ ਨੇ ਛੇੜੀ ਹੋਈ ਹੈ ਇੰਨੇ ਸਾਲਾਂ ਤੋਂ, ਲਗਾਤਾਰ ਅਣਥੱਕ ਮਿਹਨਤ ਸਦਕਾ ਉਹਨਾਂ ਨੇ ਇਸ ਚੀਜ਼ ਨੂੰ ਜਾਰੀ ਰੱਖਿਆ। ਸਿਟੀ ਹਾਲ ਦੇ ਵਿੱਚ ਵੀ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਈ ਦਿਨ ਉਹਨਾਂ ਨੇ ਉੱਥੇ ਵਾਲੰਟੀਅਰਜ਼ ਦੇ ਨਾਲ ਬੈਠ ਕੇ ਇਸ ਮਸਲੇ 'ਤੇ ਕਾਫੀ ਸਾਰਾ ਲੋਕਾਂ ਦੇ ਵਿੱਚ ਇਨਫੋਰਮੇਸ਼ਨ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਸ਼ਲਾਘਾਯੋਗ ਹੈ। ਸੋ ਡਰੱਗ ਅਵੇਅਰਨੈਸ ਫਾਊਂਡੇਸ਼ਨ ਦੀ ਵਾਕ ਸੰਬੰਧੀ ਆਪ ਜੀ ਨੂੰ ਜਾਣਕਾਰੀ ਚਾਹੀਦੀ ਹੋਵੇ ਕਿ ਇਹ ਵਾਕ ਕਿਸ ਪਰਪਜ਼ ਨਾਲ ਹੈ, ਉਹਦੀ ਬੈਕਗਰਾਊਂਡ ਵਿੱਚ ਜਾਣ ਲਈ ਅਤੇ ਕੀ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ। ਡਰੱਗ ਅਵੇਅਰਨੈਸ ਫਾਊਂਡੇਸ਼ਨ ਵਾਕ ਕੈਲਗਰੀ ਦੀ ਵੀ ਇਸ ਵਾਰੀ ਐਤਵਾਰ 10 ਮਈ ਨੂੰ ਰੋਟਰੀ ਚੈਲੇਂਜਰ ਪਾਰਕ ਨੌਰਥ ਈਸਟ ਕੈਲਗਰੀ ਦੇ ਵਿੱਚ ਹੋਵੇਗੀ ਦੁਪਹਿਰ ਨੂੰ। ਤੁਸੀਂ ਉੱਥੇ ਜ਼ਰੂਰ ਪਹੁੰਚੋ। ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਕਾਲ ਕਰ ਲਓ ਜੀ ਬਲਵਿੰਦਰ ਸਿੰਘ ਕਾਹਲ ਹੁਣਾਂ ਨੂੰ 403-617-9045 403-617-9045। ਇਸੇ ਤਰ੍ਹਾਂ ਪੰਜਾਬੀ ਦਾ ਦੂਸਰਾ ਸਾਲਾਨਾ ਪੰਜਾਬੀ ਹੈਰੀਟੇਜ ਮੇਲਾ ਜਿਸ ਵਿੱਚ ਐਂਟੀ ਰੇਸਿਜ਼ਮ ਅਵੇਅਰਨੈਸ ਵੀ ਉਹ ਜਿਹੜੀ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ। ਇਹ 24 ਮਈ ਦਿਨ ਐਤਵਾਰ ਨੂੰ ਹੋਵੇਗਾ ਜੀ ਇਹ ਪੰਜਾਬੀ ਹੈਰੀਟੇਜ ਮੇਲਾ, ਸ਼ਾਮ 3 ਵਜੇ ਤੋਂ 5:30 ਵਜੇ ਤੱਕ। ਫਾਲਕਨ ਰਿਜ ਕੈਸਲ ਰਿਜ ਕਮਿਊਨਿਟੀ ਹਾਲ ਵਿੱਚ ਗਦਰੀ ਬਾ ਯੋਧਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਹੈ ਉਹ, ਅਤੇ ਇਸ ਸੰਬੰਧੀ ਈਵੈਂਟਸ ਤਿਆਰ ਹੋ ਰਹੀਆਂ ਨੇ ਅਤੇ ਤੁਸੀਂ ਫਾਲਕਨ ਰਿਜ ਕੈਸਲ ਰਿਜ ਕਮਿਊਨਿਟੀ ਹਾਲ ਵਿੱਚ ਪਹੁੰਚ ਕੇ ਉੱਥੇ ਜ਼ਰੂਰ ਇਸ ਇਨਫੋਰਮੇਸ਼ਨ ਨੂੰ ਹਾਸਲ ਕਰੋ ਜੋ ਇਹ ਭਾਈਚਾਰੇ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਨੇ। ਪ੍ਰੋਗਰਾਮ ਵਿੱਚ ਜਿਹੜੀਆਂ ਖ਼ਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ, ਕੁਛ ਕਰੰਸੀ ਦੇ ਹਵਾਲੇ ਨਾਲ ਗੱਲ, ਕੋਰੋਨਾ ਵਾਇਰਸ COVID-19 ਪੈਂਡੈਮਿਕ ਆਪ ਜੀ ਨੂੰ ਪਤਾ ਕਿ ਇਸੇ ਤਰ੍ਹਾਂ ਹੰਟਾ ਵਾਇਰਸ ਜਿਹੜਾ ਹੈ ਜੀ, ਜਾਂ ਹੰਟਾ ਵਾਇਰਸ ਜੋ ਵੀ ਹੈ ਉਹ ਹੰਤਾ ਵਾਇਰਸ, ਕੀ ਉਹ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਰਿਹਾ? UNO ਦੀ ਹੈਲਥ ਏਜੰਸੀ ਕੀ ਕਹਿੰਦੀ ਹੈ? ਕੈਨੇਡਾ ਦੇ ਵਿੱਚ ਵੀ ਇਹ ਕੇਸ ਹੈਗੇ ਨੇ ਹੰਟਾ ਵਾਇਰਸ ਦੇ, ਉਹਨਾਂ ਦਾ ਕੀ ਬਣ ਰਿਹਾ? ਮਿਡਲ ਈਸਟ ਦੇ ਵਿੱਚ ਸਥਿਤੀ ਕਿਹੋ ਜਿਹੀ ਹੈ? ਅਤੇ ਜਰਮਨੀ ਦੇ ਇੱਕ ਮਿਨਿਸਟਰ ਨੇ ਡੋਨਲਡ ਟਰੰਪ ਦੀ ਖਿਚਾਈ ਕਿਉਂ ਕੀਤੀ ਹੈ? ਇਹਦੀ ਗੱਲਬਾਤ ਕਰਾਂਗੇ। ਇੱਕ ਆਰਟੀਕਲ ਆਪ ਜੀ ਨਾਲ ਸ਼ੇਅਰ ਕਰਾਂਗਾ ਜਿਸ ਵਿੱਚ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਵਾਰਫੇਅਰ ਦੁਨੀਆਂ ਦੇ ਵਿੱਚ ਬਦਲ ਚੁੱਕਾ ਹੈ, ਖਾਸ ਤੌਰ 'ਤੇ ਰਵਾਇਤੀ ਜਿਹੜੀ ਲੜਾਈ ਹੁੰਦੀ ਹੈ ਜ਼ਮੀਨੀ, ਜਿਸ ਵਿੱਚ ਸਿਪਾਹੀ ਮੋਰਚਿਆਂ 'ਤੇ ਲੜਦੇ ਸੀ, ਜਿਸ ਵਿੱਚ ਹੱਥੋਂ ਪਾਈ ਤੱਕ ਦੀਆਂ ਗੱਲਾਂ ਅਤੇ ਸ਼ੂਟ ਆਊਟਸ ਅਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ ਟੈਂਕਾਂ ਤੋਪਾਂ ਦੇ ਨਾਲ ਅਤੇ ਮਸ਼ੀਨ ਗੰਨਾਂ ਦੇ ਨਾਲ ਹੋਰਨਾਂ ਚੀਜ਼ਾਂ ਦੇ ਨਾਲ, ਉਹਨਾਂ ਵਿੱਚ ਹੁਣ ਫਰਕ ਪੈ ਗਿਆ। ਹੁਣ ਇਨਸਾਨਾਂ ਦੀ ਜਗ੍ਹਾ 'ਤੇ ਰੋਬੋਟ ਵਰਤੇ ਜਾ ਰਹੇ ਨੇ। ਕੀ ਇਹੋ ਹੀ ਨਵਾਂ ਵਰਲਡ ਆਰਡਰ ਹੈ? ਇਹਦੇ ਬਾਰੇ ਇੱਕ ਆਰਟੀਕਲ ਧੰਨਵਾਦ ਸਹਿਤ ਦੂਸਰੇ ਮੀਡੀਆ ਤੋਂ ਲਿਆ ਗਿਆ, ਉਹ ਆਪ ਜੀ ਨਾਲ ਸਾਂਝਾ ਕਰਾਂਗੇ, ਕਾਫੀ ਇਨਫੋਰਮੇਸ਼ਨ ਵਾਲਾ। ਵਿਸ਼ਵ ਦੀ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਜਿਹੜੀ ਹੈ ਉਹ ਓਨਟੇਰੀਓ ਵਿੱਚ ਬਣਾਉਣ ਲਈ ਨਵੀਂ ਡੀਲ ਕੀਤੀ ਗਈ ਹੈ ਓਨਟੇਰੀਓ ਸਰਕਾਰ ਨੇ। RCMP ਨੇ ਇੱਕ ਸ਼ਿਪਿੰਗ ਕੰਟੇਨਰ ਦੇ ਵਿੱਚੋਂ 250 ਕਿਲੋ ਕੋਕੇਨ ਬਰਾਮਦ ਕੀਤੀ ਹੈ, ਅਤੇ ਇਹ ਕਦੋਂ ਬਰਾਮਦ ਹੋਈ ਹੈ, ਕੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਵਿੱਚ ਐਵਰੇਜ ਨੈਸ਼ਨਲ ਆਸਕਿੰਗ ਰੈਂਟ ਅਪ੍ਰੈਲ ਦੇ ਵਿੱਚ ਹੋਰ ਘਟੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਜੈੱਟ ਫਿਊਲ ਪ੍ਰਾਈਸਿਸ, ਜਹਾਜ਼ਾਂ ਦਾ ਤੇਲ, ਉਹਦੀਆਂ ਕੀਮਤਾਂ ਇੰਨੀਆਂ ਉੱਚੀਆਂ ਹੋ ਗਈਆਂ ਨੇ ਕਿ ਦੁਨੀਆ ਭਰ ਦੇ ਵਿੱਚ ਏਅਰਲਾਈਨਾਂ ਸੰਘਰਸ਼ ਕਰ ਰਹੀਆਂ ਨੇ ਆਪਣੀਆਂ ਉਡਾਨਾਂ ਜਾਰੀ ਰੱਖਣ ਲਈ। ਏਅਰ ਕੈਨੇਡਾ ਨੇ ਹੋਰ ਕਟੌਤੀ ਕੀਤੀ ਹੈ ਕੁਛ ਰੂਟਾਂ 'ਤੇ। 16

ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਹੁਤੇ ਕੈਨੇਡੀਅਨ ਸੋਸ਼ਲ ਮੀਡੀਆ AI ਚੈਟਬੋਟ ਤੇ ਬੈਨ ਚਾਹੁੰਦੇ ਨੇ ਜੀ। ਕੈਨੇਡਾ ਵਿੱਚ ਮੇਰੀ ਸਾਈਮਨ ਦੀ ਜਗ੍ਹਾ ਨਵੀਂ ਗਵਰਨਰ ਜਨਰਲ 8 ਜੂਨ ਨੂੰ ਸਹੁੰ ਚੁੱਕਣਗੇ। ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੂੰ CSIS ਦੀਆਂ ਬਰੀਫਿੰਗਸ ਹਾਸਲ ਕਰਨ ਲਈ ਜੋ ਲੋੜੀਂਦੀ ਸਿਕਿਉਰਿਟੀ ਕਲੀਅਰੈਂਸ ਸੀਗੀ ਉਹ ਮਿਲ ਗਈ ਹੈ। ਟੋਰੋਂਟੋ ਦੇ ਵਿੱਚ ਗੂਗਲ ਮੈਪ ਦੇ ਨੁਕਸ ਕਾਰਨ ਰੋਂਗ ਵੇ ਭੇਜ ਦਿੱਤਾ ਇੱਕ ਡਰਾਈਵਰ ਨੂੰ ਗੂਗਲ ਮੈਪਸ ਨੇ। ਅਤੇ ਵੈਨਕੂਵਰ ਦੇ ਇੱਕ ਕੈਫੇ ਦੇ ਵਿੱਚ ਰੇਸਿਸਟ ਨਸਲੀ ਹਮਲਾ ਸਾਹਮਣੇ ਆਇਆ, ਉਹ ਰਿਕਾਰਡ ਹੋਇਆ। ਅਤੇ ਕੈਸੀਨੋ ਦੇ ਵਿੱਚ ਸਲੋਟ ਮਸ਼ੀਨ ਤੋਂ ਇੱਕ ਵਿਅਕਤੀ ਨੇ $11 ਲੱਖ ਜਿੱਤ ਲਏ ਨੇ ਜੀ। ਇਹਨਾਂ ਸਾਰੀਆਂ ਖਬਰਾਂ 'ਤੇ ਚਰਚਾ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਚੰਗੇ ਰੇਟ ਲੈਣੇ ਨੇ ਅਤੇ 587-832-1200 'ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਦੂਸਰੇ ਸਪੋਂਸਰ ਨੇ ਜੋ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਕੰਟਰੀ ਹਿਲਸ ਦੇ ਉੱਪਰ। ਗੌਰਵ ਸ਼ਰਮਾ ਹੋਰੀ ਉੱਥੇ ਸੀਨੀਅਰ ਸੇਲਜ਼ ਪਰਸਨ ਨੇ, ਜਿਨ੍ਹਾਂ ਦਾ ਫੋਨ ਨੰਬਰ ਹੈ 403-903-6757 403-903-6757। ਮਰਸੀਡੀਜ਼ ਬੈਂਸ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ ਹੋਰਾਂ ਦਾ ਨੰਬਰ। ਪੰਜਾਬ ਇੰਸ਼ੋਰੈਂਸ ਤੋਂ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਐਡਵਾਈਜ਼ਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਭਰੋਸੇਯੋਗ ਸੇਵਾਵਾਂ ਦਿੰਦੇ ਨੇ ਲਾਈਫ ਇੰਸ਼ੋਰੈਂਸ ਦੀਆਂ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ, ਤੁਸੀਂ ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰ ਸਕਦੇ ਹੋ 403-400-4-3500 'ਤੇ। ਕਿਸੇ ਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ ਅਤੇ ਬਹੁਤ ਵਧੀਆ ਰੇਟ ਅਤੇ ਬਹੁਤ ਵਧੀਆ ਸਲਾਹ ਆਪ ਜੀ ਨੂੰ ਦੇਣਗੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਸਰਕਾਰੀ ਖਰਚੇ 'ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣਾ ਚਾਹੁੰਦੇ ਹੋ। 825-760-0983 8257600983 YYC ਹੋਮ ਕੇਅਰ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਖੁੱਲ੍ਹਿਆ ਇਹ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲ੍ਹਦਾ ਹੈ ਅਤੇ ਇਸ ਰੈਸਟੋਰੈਂਟ ਤੋਂ ਤੁਸੀਂ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਵੀ ਖਾ ਸਕਦੇ ਹੋ। 24 ਘੰਟੇ 7 ਦਿਨ ਔਡਰ ਕਰੋ। ਫੋਨ ਨੰਬਰ ਹੈ 403-461-6661 403-461-6161। ਇਸ ਤੋਂ ਇਲਾਵਾ ਸਮੋਸਾ ਹਾਊਸ ਵਾਲਿਆਂ ਵੱਲੋਂ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਖੋਲ੍ਹਿਆ ਜਾ ਰਿਹਾ ਹੈ। ਇਹ ਹੈ ਜੀ ਯੂਨਿਟ 2154-10-104 ਐਵੀਨਿਊ ਨੌਰਥ ਈਸਟ ਕੈਲਗਰੀ। ਇਸ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਨੂੰ ਹੋਰ ਵੀ ਜਾਣਕਾਰੀ ਅਸੀਂ ਦੇਵਾਂਗੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਖੁੱਲ੍ਹਿਆ ਪਿਕਸਲ ਫੋਟੋ ਸਟੂਡੀਓ, ਜਿੱਥੋਂ ਸਿਰਫ $7 ਵਿੱਚ 2 ਪਾਸਪੋਰਟ ਫੋਟੋਆਂ ਤੁਸੀਂ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਨਾਰਥ ਈਸਟ ਕੈਲਗਰੀ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਦੇਣਗੇ ਉਹ, ਜਿਸ ਵਿੱਚ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ, ਈਵੈਂਟ ਦੀ ਫੋਟੋਗ੍ਰਾਫੀ ਕਰਾਉਣੀ ਹੋਵੇ ਤਾਂ ਪਿਕਸਲ ਫੋਟੋ ਸਟੂਡੀਓ ਵਿੱਚ ਸੰਪਰਕ ਕਰ ਲਓ। ਫੋਨ ਨੰਬਰ 4039470060। ਆਓ ਹੁਣ ਖਬਰਾਂ ਵਿਸਥਾਰ ਸਹਿਤ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 'ਤੇ ਗੱਲਬਾਤ ਕਰਦੇ ਹਾਂ ਜੀ। WTI ਵੈਸਟ ਟੈਕਸਸ ਇੰਟਰਮੀਡੀਏਟ ਜੋ ਤੇਲ ਹੈ ਜੀ, ਕਰੂਡ ਆਇਲ, ਇਸ ਵੇਲੇ 95-96 ਦੇ ਆਸ ਪਾਸ ਟਰੇਡ ਹੋ ਰਿਹਾ। ਸਟੇਟ ਆਫ ਫਾਰਮੂਜ਼ ਦੇ ਬਾਰੇ ਜਦੋਂ ਕੋਈ ਚੰਗੀ ਖਬਰ ਆਉਂਦੀ ਹੈ ਤਾਂ ਫਿਰ ਤੇਲ ਦੀਆਂ ਕੀਮਤਾਂ ਥੋੜ੍ਹੀ ਬਹੁਤੀਆਂ ਡਿੱਗ ਜਾਂਦੀਆਂ ਨੇ, ਜਦੋਂ ਕੋਈ ਨੈਗੇਟਿਵ ਖਬਰ ਆਉਂਦੀ ਹੈ ਤਾਂ ਫਿਰ ਉਛਾਲ ਆ ਜਾਂਦਾ। ਖੈਰ, ਬ੍ਰੈਂਟ ਕਰੂਡ ਦੀ ਜੋ ਪ੍ਰਾਈਸ ਹੈ ਜੀ, ਇਸ ਵੇਲੇ $102 ਦੇ ਆਸ ਪਾਸ ਇਹ ਟਰੇਡ ਹੋ ਰਿਹਾ। ਜਿੱਥੇ ਕੈਨੇਡੀਅਨ ਕਰੰਸੀ ਦੀ ਗੱਲ ਹੈ, ਕਾਫੀ ਦਿਨ ਉਛਾਲ ਵਿੱਚ ਰਹਿਣ ਤੋਂ ਬਾਅਦ ਕੈਨੇਡੀਅਨ ਕਰੰਸੀ ਦੇ ਮੁਕਾਬਲੇ ਭਾਰਤੀ ਰੁਪਈਆ ਥੋੜਾ ਜਿਹਾ ਮਜ਼ਬੂਤ ਨਜ਼ਰ ਆ ਰਿਹਾ। 70 ਰੁਪਏ ਕ੍ਰੋਸ ਕਰਨ ਤੋਂ ਬਾਅਦ ਇਸ ਵੇਲੇ ਅੱਜ ਤੁਸੀਂ ਕੈਨੇਡੀਅਨ ਇੱਕ ਵੇਚਦੇ ਹੋ ਤਾਂ ਤੁਹਾਨੂੰ 69 ਰੁਪਏ 15 ਪੈਸੇ $69.15 ਜਿਹੜੇ ਨੇ ਉਹ ਮਿਲ ਸਕਦੇ ਨੇ। US ਡਾਲਰ ਦੀ ਗੱਲ ਕਰੀਏ ਤਾਂ US ਡਾਲਰ ਦੇ $1.36 ਕੈਨੇਡੀਅਨ ਮਿਲਣਗੇ, $36 ਇੱਕ ਅਮਰੀਕਨ ਦੇ ਮੁਕਾਬਲੇ ਇੱਕ ਅਮਰੀਕਨ ਦੇ ਮੁਕਾਬਲੇ $1 ਕੈਨੇਡੀਅਨ ਅਤੇ 36 ਸੈਂਟ ਨਾਲ ਮਿਲਣਗੇ ਜੀ। COVID-19 ਆਪ ਜੀ ਨੂੰ ਯਾਦ ਹੋਵੇਗਾ, ਕਰੋਨਾ ਵੀ ਕਹਿ ਦਿੱਤਾ ਜਾਂਦਾ, ਕਰੋਨਾ ਮਹਾਂਮਾਰੀ ਔਰ ਇਹ ਪੈਂਡੇਮਿਕ ਐਪੀਡੈਮਿਕ ਕਈ ਇਸਦੇ ਸਟੇਜਸ ਹੁੰਦੇ ਨੇ ਇਹਨਾਂ ਚੀਜ਼ਾਂ ਦੇ। ਖੈਰ, ਇਹ ਜੋ ਨਵਾਂ ਵਾਇਰਸ, ਖੈਰ ਵਾਇਰਸ ਨਵਾਂ ਵੀ ਨਹੀਂ ਹੈ ਪਰ ਇਹ ਫੈਲਿਆ ਹੈ। ਇੱਕ ਕਰੂਜ਼ ਸ਼ਿਪ ਜਿਹੜਾ ਹੈ ਜੀ, ਉਸ ਦੇ ਵਿੱਚ ਜੋ ਲੋਕ ਕਰੂਜ਼ 'ਤੇ ਗਏ ਹੋਏ ਸੀ ਘੁੰਮਣ ਫਿਰਨ ਵਾਸਤੇ, ਉਹਨਾਂ ਦੇ ਵਿੱਚ ਇਹ ਸਭ ਤੋਂ ਫੈਲਿਆ ਪਹਿਲਾਂ। ਉਸ ਤੋਂ ਬਾਅਦ ਹੁਣ ਇਸ ਦੇ ਕਈ ਹੋਰ ਜਗ੍ਹਾ ਟਰੇਸਿਸ ਮਿਲ ਰਹੇ ਨੇ ਅਤੇ ਵਰਲਡ ਹੈਲਥ ਔਰਗਨਾਈਜੇਸ਼ਨ UNO ਦੀ ਜਿਹੜੀ ਹੈਲਥ ਏਜੰਸੀ ਹੈ ਜੀ, ਉਹਨਾਂ ਦੀ ਡਿਜ਼ੀਜ਼ ਸਪੈਸ਼ਲਿਸਟ, ਇਨਫੈਕਸ਼ਸ ਡਿਜ਼ੀਜ਼ ਦੀ ਸਪੈਸ਼ਲਿਸਟ ਜਿਹੜੇ ਨੇ ਜੀ,
ਮਰੀਆ ਵੈਨ

ਕਿਰਕਹੋਵੇ, ਉਹਨਾਂ ਨੇ ਇੱਕ ਨਿਊਜ਼ ਬਰੀਫਿੰਗ ਦੇ ਵਿੱਚ ਕਿਹਾ ਕਿ ਇਸ ਨੂੰ ਕੋਵਿਡ 19 ਦੇ ਨਾਲ ਜੋੜ ਕੇ ਨਹੀਂ ਦੇਖਣਾ ਜਾਣਾ ਚਾਹੀਦਾ ਤੇ ਇਹ ਉਸ ਤਰ੍ਹਾਂ ਨਹੀਂ ਫੈਲਦਾ, ਪਰ ਇਹ ਜਿਹੜਾ ਵਾਇਰਸ ਹੈ ਇਹ ਬਿਲਕੁਲ ਕਲੋਜ਼ ਇੰਟੀਮੇਟ ਕੰਟੈਕਟ ਦੇ ਵਿੱਚ ਫੈਲਦਾ, ਜਦੋਂ ਕੋਈ ਇੱਕ ਦੂਸਰੇ ਦੇ ਬਹੁਤ ਜ਼ਿਆਦਾ ਕਲੋਜ਼ ਹੋਵੇ। ਇਹ ਨਹੀਂ ਕਿ ਥੋੜ੍ਹਾ ਬਹੁਤਾ ਲਾਗੇ ਬੈਠਾ ਵੀ ਹੋਵੇ ਕੋਈ ਜਾਂ ਲੰਘ ਵੀ ਜਾਵੇ ਤੇ ਸਾਹ ਦੇ ਵਿੱਚ ਉਸ ਨੂੰ ਫੜ ਸਕਦਾ। ਹੈਲਥ ਅਥਾਰਟੀਜ਼ ਕਈ ਲੋਕਾਂ ਨੂੰ ਟਰੇਸ ਕਰ ਰਹੀਆਂ ਨੇ, ਲੱਭ ਰਹੀਆਂ ਨੇ। ਇਹ ਡੱਚ ਕੰਪਨੀ ਦਾ ਵੈਸਲ ਸੀ, ਸ਼ਿਪ ਸੀ, ਇਹ ਕਰੂਜ਼ ਸ਼ਿਪ MB ਹੋਂਡੀਅਸ। ਤੇ ਅੱਜ ਜਿਹੜਾ WHO ਨੇ ਕਿਹਾ ਕਿ 6 ਜਿਹੜੇ ਹੰਟਾ ਵਾਇਰਸ ਦੇ ਸ਼ੱਕੀ ਕੇਸ ਸੀ ਉਹਨਾਂ ਵਿੱਚੋਂ 5 ਕਨਫਰਮ ਹੋ ਗਏ ਨੇ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ 69 ਸਾਲਾ ਡੱਚ ਔਰਤ ਜਿਸ ਨੂੰ ਵਾਇਰਸ ਸੀ, ਉਹਦਾ ਪਤੀ ਤੇ ਇੱਕ ਹੋਰ ਜਰਮਨ ਔਰਤ ਦੀ ਇੱਕ ਮੌਤ ਹੋ ਗਈ ਹੈ। ਸੋ ਇਹਨਾਂ ਕੇਸਾਂ ਦੀ ਜਾਂਚ ਅਸੀਂ ਕਰ ਰਹੇ ਹਾਂ। ਰੋਡੈਂਟਸ ਤੋਂ ਫੈਲਦਾ ਹੈ ਤੇ ਟਰਾਂਸਮਿਸ਼ਨ ਜਿਹੜੀ ਇਹਦੀ ਲਾਸਟ ਟਾਈਮ ਜਦੋਂ ਰਿਕਾਰਡ ਹੋਈ ਸੀ, ਫਸਟ ਟਾਈਮ ਰਿਕਾਰਡ ਹੋਈ ਸੀ, ਤਾਂ ਇਹੋ ਹੀ ਪਾਇਆ ਗਿਆ ਸੀ ਕਿ ਰੋਡੈਂਟਸ ਜਿਹੜੇ ਨੇ ਉਹਨਾਂ ਤੋਂ ਫੈਲਦਾ। ਇਹ ਲਗਜ਼ਰੀ ਕਰੂਜ਼ ਸ਼ਿਪ ਜਿਸ ਨੂੰ ਓਸ਼ਨ ਵਾਈਡ ਐਕਸਪੀਡੀਸ਼ਨ ਓਪਰੇਟ ਕਰਦੀ ਹੈ, ਇਹ 1 ਅਪ੍ਰੈਲ ਨੂੰ ਇਹ ਯੂਏਸ਼ੀਆ ਅਰਜਨਟੀਨਾ ਤੋਂ ਸ਼ੁਰੂ ਹੋਇਆ ਸੀ ਤੇ 10 ਮਈ ਨੂੰ ਇਹਨੇ ਸਪੇਨ ਦੇ ਕੈਨਰੀ ਆਈਲੈਂਡ ਤੇ ਪਹੁੰਚਣਾ ਸੀ। 28 ਮੁਲਕਾਂ ਤੋਂ 150 ਮੁਸਾਫਰ ਇਸ ਤੇ ਸਵਾਰ ਸਨ, ਪਰ ਹੁਣ ਬਹੁਤਿਆਂ ਨੂੰ ਉਤਾਰ ਦਿੱਤਾ ਗਿਆ ਹੈ ਇਸ ਵਿੱਚੋਂ। ਸੋ ਇਸ ਦੇ ਵਿੱਚ ਅਥਾਰਟੀਜ਼ ਨੇ WHO ਵੱਲੋਂ ਇਹ ਕਿਹਾ ਗਿਆ ਕਿ ਅਸੀਂ ਸਭ ਨੂੰ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਾਂ ਤੇ ਇਸ ਨੂੰ ਅਸੀਂ ਅਜੇ ਮਹਾਂਮਾਰੀ ਨਹੀਂ ਕਹਿ ਸਕਦੇ, ਬਿਲਕੁਲ ਵੀ ਨਹੀਂ, ਤੇ ਨਾ ਇਹ ਮਹਾਂਮਾਰੀ ਦੀ ਸ਼ੁਰੂਆਤ ਹੈ, ਇਹ ਉਹਨਾਂ ਨੇ ਕਿਹਾ। ਜਿਹੜੀ ਖਬਰ ਪਹਿਲਾਂ ਸੀ ਕਿ 3 ਕੈਨੇਡੀਅਨ ਵੀ ਇਸ ਤੇ ਸਵਾਰ ਸਨ ਇਸ ਕਰੂਜ਼ ਸ਼ਿਪ ਤੇ, ਉਹਨਾਂ ਬਾਰੇ ਕੀ ਹੈ? ਉਹਨਾਂ ਬਾਰੇ ਫੈਡਰਲ ਗੌਰਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਡੈਡਲੀ ਜਿਹੜਾ ਹੈਂਟਾ ਵਾਇਰਸ ਵਾਲਾ ਇਸ ਕਰੂਜ਼ ਸ਼ਿਪ ਹੈ, ਉਸ ਤੇ 3 ਜਿਹੜੇ ਕੈਨੇਡੀਅਨ ਮੁਸਾਫਰ ਜਿਨ੍ਹਾਂ ਦੇ ਜਿਹੜੇ ਉਸ ਤੇ ਸਫ਼ਰ ਕਰ ਰਹੇ ਸੀ, ਉਹਨਾਂ ਨੂੰ ਓਨਟੇਰੀਓ ਤੇ ਕਿਊਬਿਕ ਦੇ ਵਿੱਚ ਆਈਸੋਲੇਟ ਕੀਤਾ ਗਿਆ ਤੇ ਸੈਲਫ ਆਈਸੋਲੇਟ ਕਰ ਰਹੇ ਨੇ, ਆਪਣੇ ਆਪ ਕਰ ਰਹੇ ਨੇ। 2 ਕੈਨੇਡੀਅਨ ਸਾਊਥ ਐਟਲਾਂਟਿਕ ਆਈਲੈਂਡ ਦੇ ਵਿੱਚ ਸ਼ਿਪ ਤੋਂ ਉਤਰੇ 2 ਹਫ਼ਤੇ ਪਹਿਲਾਂ ਤੇ ਉਹ ਸੇਮ ਫਲਾਈਟ 'ਤੇ ਸੀ ਅਤੇ ਜਿਹੜਾ ਇੱਕ ਤੀਸਰਾ ਕੈਨੇਡੀਅਨ ਸੀ ਜਿਹੜਾ ਉਸ ਸ਼ਿਪ 'ਤੇ ਨਹੀਂ ਸੀ ਪਰ ਉਹਦੇ ਨਾਲ ਸੀ। ਅਨੀਤਾ ਆਨੰਦ ਫੋਰਨ ਅਫੇਅਰਸ ਮਿਨਿਸਟਰ ਨੇ ਕਿਹਾ ਕਿ ਕੈਨੇਡੀਅਨ ਜੋ ਵੀ ਇਹਨਾਂ ਨਾਲ ਜਿਹੜਾ ਕੰਟੈਕਟ ਵਿੱਚ ਆਇਆ ਹੋਵੇ ਉਹਨਾਂ ਨੂੰ ਲੋਕਲ ਅਥਾਰਟੀਜ਼ ਦੁਆਰਾ ਮੋਨੀਟਰ ਕੀਤਾ ਜਾ ਰਿਹਾ। ਇਹ ਜਿਹੜੇ ਹੈਗੇ ਨੇ ਜੀ, ਇਹਨਾਂ ਵਿੱਚੋਂ 2 ਓਨਟੇਰੀਓ ਵਿੱਚ ਨੇ ਅਤੇ 1 ਕਿਊਬਿਕ ਵਿੱਚ ਨੇ। ਸੋ ਕੈਨੇਡਾ ਦੀ ਸਰਕਾਰ ਸਾਵਧਾਨ ਹੈ ਪਰ ਅਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਹੈ। ਹੈਲਥ ਮਿਨਿਸਟਰ ਨੇ ਵੀ ਇਹ ਜਾਣਕਾਰੀ ਦਿੱਤੀ ਹੈ। ਓਨਟੇਰੀਓ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਸ ਨੇ ਕਿਹਾ ਕਿ 2 ਲੋਕ ਜਿਹੜੇ ਓਨਟੇਰੀਓ ਵਿੱਚ ਆਈਸੋਲੇਟ ਕਰ ਰਹੇ ਨੇ ਉਹਨਾਂ ਤੋਂ ਕੋਈ ਟਰਾਂਸਮਿਸ਼ਨ ਦਾ ਰਿਸਕ ਨਹੀਂ ਹੈ, ਉਹ ਬਿਮਾਰ ਨਹੀਂ ਹੈਗੇ, ਨਾ ਉਹਨਾਂ ਨੂੰ ਵਾਇਰਸ ਹੈ, ਬਸ ਉਹ ਆਈਸੋਲੇਟ ਨੇ। ਸੋ ਕੈਨੇਡਾ ਵਾਲੇ ਤਿਆਰੀ ਰੱਖ ਰਹੇ ਨੇ, ਨਿਗਾਹ ਰੱਖ ਰਹੇ ਨੇ ਕਿ ਹੋਰ ਵੀ ਕੇਸ ਹੋ ਸਕਦੇ ਨੇ। ਸੋ ਜਿਹੜਾ ਵਿਅਕਤੀ ਉਸ ਸ਼ਿਪ ਤੋਂ ਆਇਆ ਸੀ ਉਹ ਜਹਾਜ਼ ਵਿੱਚ ਕਿੱਥੇ ਰਸਤੇ ਵਿੱਚ ਕਿਹਦੇ ਕਿਹਦੇ ਕੰਟੈਕਟ ਵਿੱਚ ਆਇਆ, ਹੋਰ ਸਾਰੇ ਇਮੀਗ੍ਰੇਸ਼ਨ ਅਫਸਰ ਸਭ ਕੁਛ, ਅਤੇ ਉਸਦੇ ਸਮਾਨ ਨੂੰ ਹੱਥ ਕਿਸ ਨੇ ਲਾਇਆ, ਕਿਵੇਂ ਲਾ, ਬਹੁਤ ਸਾਰੀਆਂ ਚੀਜ਼ਾਂ ਨੇ, ਫਿਰ ਇਸੇ ਤਰ੍ਹਾਂ ਚੇਨ ਬਣ ਜਾਂਦੀ ਹੈ ਅਤੇ ਇਹ ਵਾਇਰਸ ਵਗੈਰਾ ਜਿਹੜੇ ਨੇ ਫੈਲ ਜਾਂਦੇ ਨੇ। ਖੈਰ ਹਾਲ ਦੀ ਘੜੀ UNO ਦੇ ਲਫ਼ਜ਼ ਅਤੇ ਕੈਨੇਡਾ ਦੀ ਹੈਲਥ ਏਜੰਸੀ ਦੇ ਇਹ ਲਫ਼ਜ਼ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ ਅਤੇ ਇਹ ਮਹਾਂਮਾਰੀ ਦੀ ਸ਼ੁਰੂਆਤ ਨਹੀਂ ਹੈ, ਇਹ ਸਾਡੇ ਲਈ ਘੱਟੋ ਘੱਟ ਅਜੇ ਤੱਕ ਤਸੱਲੀ ਬਖਸ਼ ਹੋਣੇ ਚਾਹੀਦੇ ਨੇ ਇਹ ਬਿਆਨ। ਡੋਨਲਡ ਟਰੰਪ, ਉਹਨਾਂ ਦੇ ਜਿਹੜੇ ਬਿਆਨ ਬਦਲਦੇ ਨੇ ਅਤੇ ਜੋ ਉਹਨਾਂ ਨੇ ਵੱਖਰੀਆਂ ਵੱਖਰੀਆਂ ਗੱਲਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ, ਉਹਨਾਂ ਦਾ ਅਸਰ ਦੁਨੀਆ 'ਤੇ ਪਿਆ ਹੈ, ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ। ਲੇਕਿਨ ਅੱਜ ਉਹ ਥੋੜ੍ਹਾ ਹੋਰ ਪਾਸੇ ਬਿਜ਼ੀ ਨੇ। ਵਾਈਟ ਹਾਊਸ ਦੇ ਵਿੱਚ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਉਹਨਾਂ ਨਾਲ ਮੀਟਿੰਗ ਕਰ ਰਹੇ ਨੇ। ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਲੂਇਸ ਇਨੇਸ਼ੀਓ ਲੂਲਾ ਦਾ ਸਿਲਵਾ, ਉਹਨਾਂ ਦੇ ਨਾਲ ਮੀਟਿੰਗ ਹੋਈ ਡੋਨਲਡ ਟਰੰਪ ਦੇ ਵਿੱਚ ਵਾਈਟ ਹਾਊਸ ਦੇ ਵਿੱਚ, ਜਿਸ ਵਿੱਚ ਟਰੰਪ ਦੀਆਂ ਜਿਹੜੀਆਂ ਲਈਆਂ ਗਈਆਂ ਡਿਊਟੀ ਸੀ ਬ੍ਰਾਜ਼ੀਲ ਵਸਤਾਂ ਦੇ ਉੱਪਰ ਅਤੇ ਹੋਰ ਆਰਥਿਕ ਮੁੱਦਿਆਂ 'ਤੇ ਗੱਲਬਾਤ ਹੋਈ। ਟਰੰਪ ਨੇ ਕਿਹਾ ਕਿ ਇਹਨਾਂ 'ਤੇ ਗੱਲਬਾਤ ਹੋਈ ਹੈ ਪਰ ਪ੍ਰੈਸ ਦੇ ਸਾਹਮਣੇ ਦੋਵੇਂ ਆਗੂ ਇਕੱਠੇ ਨਹੀਂ ਆਏ। ਅਤੇ ਲੰਚ ਤੋਂ ਬਾਅਦ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਮੀਟਿੰਗ ਬਹੁਤ ਵਧੀਆ ਰਹੀ ਅਤੇ ਅਡੀਸ਼ਨਲ ਮੀਟਿੰਗ ਜਿਹੜੀਆਂ ਨੇ, ਹੋਰ ਮੀਟਿੰਗ ਜਿਹੜੀਆਂ ਰਿਪ੍ਰੈਜ਼ੈਂਟੇਟਿਵ ਦੇ ਦਰਮਿਆਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਣਗੀਆਂ। ਇਸ ਦੌਰਾਨ ਕ੍ਰਿਟੀਕਲ ਮਿਨਰਲਸ ਵੀ ਜਿਹੜੇ ਸੀ ਉਹ ਏਜੰਡਿਆਂ 'ਤੇ ਸੀਗੇ। ਸੋ ਅਤੇ ਨਾਲ ਬ੍ਰਾਜ਼ੀਲ ਦਾ ਇੰਸਟੈਂਟ ਪੇਮੈਂਟ ਸਿਸਟਮ ਜਿਹੜਾ ਹੈ ਉਹਦੀ ਗੱਲਬਾਤ ਵੀ ਸ਼ਾਇਦ ਚੱਲੀ ਹੋਵੇਗੀ। 2025 ਦੇ ਵਿੱਚ ਇਹਨਾਂ ਲੀਡਰਾਂ ਦੀ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੇ ਠੀਕ ਠਾਕ ਸੰਬੰਧ ਹੈਗੇ ਨੇ, ਪਰ ਕਈ ਮੁੱਦਿਆਂ 'ਤੇ ਵਖਰੇਵਾਂ ਹੈ। ਖੈਰ ਸ਼ਾਇਦ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਨੇ ਦੇਖਿਆ ਹੋਵੇਗਾ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਨਾਲ ਕੀ ਹੋਇਆ, ਸਾਊਥ ਅਫਰੀਕਾ

ਵਾਲਿਆਂ ਨਾਲ ਕੀ ਹੋਇਆ। ਸੋ ਜਿਹੜਾ ਵਕਤ ਲੰਘ ਜਾਵੇ ਡੋਨਲਡ ਟਰੰਪ ਦੇ ਨਾਲ ਉਹ ਹੀ ਭਲਾ, ਉਹ ਹੀ ਠੀਕ ਹੈ। ਸੋ ਉਹਨਾਂ ਦਾ ਠੀਕ ਲੰਘ ਰਿਹਾ ਜਾਪਦਾ ਅਜੇ ਤੱਕ। ਲੇਕਿਨ ਮਿਡਲ ਈਸਟ ਦੇ ਮਾਮਲੇ 'ਤੇ ਅਜੇ ਤੱਕ ਵੀ ਕੋਈ ਸੋਲਿਡ ਗੱਲ ਨਜ਼ਰ ਨਹੀਂ ਆ ਰਹੀ। ਲਾਸਟ ਖਬਰਾਂ ਆਉਣ ਤੱਕ ਇਹੋ ਹੀ ਕਿਹਾ ਜਾ ਰਿਹਾ ਕਿ ਇਰਾਨ ਵਾਲੇ ਯੂ ਐਸ ਏ ਦੇ ਪ੍ਰਪੋਜ਼ਲ 'ਤੇ ਵਿਚਾਰ ਕਰ ਰਹੇ ਨੇ ਅਤੇ ਜੰਗਬੰਦੀ ਹੋਣ ਦੇ ਕਾਫੀ ਸਾਰੇ ਜਿਹੜੇ ਆਸਾਰ ਨੇ ਉਹ ਬਣੇ ਹੋਏ ਨੇ। ਸੋ ਅਸੀਂ ਇਹਦੇ ਬਾਰੇ ਗੱਲਬਾਤ ਜਿਉਂ ਜਿਉਂ ਆਵੇਗੀ ਅਸੀਂ ਪੇਸ਼ ਕਰਦੇ ਰਹਾਂਗੇ। ਪਰ ਦੁਨੀਆ ਦੇ ਬਹੁਤ ਸਾਰੇ ਲੋਕ ਔਖੇ ਨੇ ਜੋ ਡੋਨਲਡ ਟਰੰਪ ਨੇ ਇਹ ਲੜਾਈ ਛੇੜੀ ਹੋਈ ਹੈ। ਖਾਸ ਤੌਰ 'ਤੇ ਜੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੁਨੀਆ ਦੇ ਵਿੱਚ ਸਪਲਾਈ ਦਾ ਸੰਕਟ ਪੈਦਾ ਹੋਣ ਵਾਲਾ, ਉਸ ਨੂੰ ਲੈ ਕੇ ਬਹੁਤ ਸਾਰੇ ਲੋਕ ਚਿੰਤਤ ਨੇ। ਕੱਲ੍ਹ ਅਸੀਂ ਸਨਕੋਰ ਐਨਰਜੀ ਦੀ ਗੱਲ ਕੀਤੀ ਸੀ, ਅਲਬਰਟਾ ਵਿੱਚ ਬੇਸਡ ਹੈ, ਸਾਡੇ ਆਪਣੇ ਕੈਲਗਰੀ ਸ਼ਹਿਰ ਦੇ ਵਿੱਚ ਬੇਸਡ ਹੈ, ਤੇਲ ਅਤੇ ਗੈਸ ਦਾ ਉਹਨਾਂ ਦਾ ਕਾਰੋਬਾਰ ਹੈ। ਅਤੇ ਸਨਕੋਰ ਨੇ ਬਿਲੀਅਨਸ ਜਿਹੜੇ ਸੀ ਉਹ ਐਕਸਟਰਾ ਪ੍ਰੋਫਿਟ ਵਜੋਂ ਕਮਾਏ, ਕਈ ਬਿਲੀਅਨਸ। ਸੋ ਉਹਨਾਂ ਤੋਂ ਬਾਅਦ ਹੋਰ ਕੰਪਨੀਆਂ ਜਿਹੜੀਆਂ ਇਸ ਕਾਰੋਬਾਰ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਪ੍ਰੋਫਿਟ ਵੀ ਬਹੁਤ ਵਧੇ ਨੇ। ਇਸ ਦੇ ਨਾਲ ਜਿਹੜੀ ਅਗਲੀ ਕੜੀ ਵਿੱਚ ਜੁੜੀ ਹੈ ਉਸ ਵਿੱਚ ਸ਼ੈਲ ਕੰਪਨੀ ਨੇ ਜਿਹੜਾ ਹੈ ਉਹ ਕਿਹਾ ਕਿ 7 ਬਿਲੀਅਨ ਦਾ ਰਿਕਾਰਡ ਪ੍ਰੋਫਿਟ ਉਹਨਾਂ ਨੂੰ ਹੋਇਆ। ਸ਼ੈਲ ਨੇ ਇਹ ਅਨਾਊਂਸ ਕੀਤਾ, ਬ੍ਰਿਟਿਸ਼ ਐਨਰਜੀ ਕੰਪਨੀ ਹੈ ਸ਼ੈਲ ਇਹ। ਸੋ ਯੂ ਐਸ ਇਜ਼ਰਾਈਲ ਵਾਰ ਦੇ ਚੱਲਦਿਆਂ ਖੂਬ ਝੋਲੇ ਭਰ ਲਏ ਨੇ, ਬੈਗ ਭਰ ਲਏ ਨੇ ਤੇਲ ਵਾਲੀਆਂ ਕੰਪਨੀਆਂ ਨੇ। ਲੰਡਨ ਦੇ ਵਿੱਚ ਬੇਸ ਇਸ ਕੰਪਨੀ ਦਾ ਕਹਿਣਾ ਕਿ ਇਸ ਦਾ ਪ੍ਰੋਫਿਟ ਇਕੱਲਾ 6.92 ਬਿਲੀਅਨ ਪਹੁੰਚ ਗਿਆ ਪਹਿਲੇ 3 ਮਹੀਨਿਆਂ ਵਿੱਚ, ਜੋ ਪਿਛਲੇ ਸਾਲ ਸੀ ਉਹਦੇ ਮੁਕਾਬਲੇ। ਸੋ ਤੇਲ ਦੀਆਂ ਕੀਮਤਾਂ ਜ਼ਿਆਦਾ ਨੇ, ਇਸ ਨਾਲ ਜਿਹੜਾ ਪਿੰਚ ਮਹਿਸੂਸ ਹੋ ਰਿਹਾ, ਦੁੱਖ ਮਹਿਸੂਸ ਹੋ ਰਿਹਾ ਉਹ ਆਮ ਲੋਕਾਂ ਨੂੰ, ਸਿੱਧੇ ਤੌਰ 'ਤੇ ਸਰਕਾਰਾਂ ਨੂੰ ਜਿਨ੍ਹਾਂ ਨੂੰ ਤੇਲ ਅਤੇ ਗੈਸ ਹਾਸਲ ਕਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਅਗਲੀ ਜਿਹੜੀ ਸਮੱਸਿਆ ਵਿਸ਼ਵ ਦੇ ਅੱਗੇ ਮੂੰਹ ਅੱਡੀ ਖਲੋਤੀ ਹੈ ਉਹ ਹੈ ਜੋ ਖੇਤੀਬਾੜੀ ਨਾਲ ਸੰਬੰਧਿਤ ਫਰਟੀਲਾਈਜ਼ਰ ਹੈ, ਜੋ ਰੇਹ ਜਿਹਨੂੰ ਜਾਂ ਖਾਦ ਕਹਿ ਦਿੰਦੇ ਹਾਂ, ਜਿਸ ਵਿੱਚ ਫਾਸਫੋਰਸ, ਪੋਟਾਸ਼, ਨਾਈਟ੍ਰੋਜਨ, ਇਹਨਾਂ ਸਾਰਿਆਂ ਦੀਆਂ ਕੀਮਤਾਂ ਜਿਹੜੀਆਂ ਨੇ ਵੱਧ ਸਕਦੀਆਂ ਨੇ ਅਤੇ ਸਪਲਾਈ ਵਿੱਚ ਵੱਡੀ ਰੁਕਾਵਟ ਆ ਸਕਦੀ, ਜਿਸ ਨਾਲ ਪ੍ਰੋਡਕਸ਼ਨ ਘਟਣ ਦੀ ਜਿਹੜੇ ਖਦਸ਼ੇ ਨੇ ਉਹ ਪੈਦਾ ਹੋ ਗਏ ਨੇ। ਜੇ ਪੰਜਾਬ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇਹ ਸਮੱਸਿਆ ਹੈ ਕਿ ਸਿਫਾਰਿਸ਼ਾਂ 'ਤੇ ਯੂਰੀਆ, ਡੀ ਏ ਪੀ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਜੀ ਉਹ ਵਿਕ ਰਹੀਆਂ ਨੇ। ਯੂਰਪ ਇਸ ਚੀਜ਼ ਤੋਂ ਬਹੁਤ ਦੁਖੀ ਹੈ ਅਤੇ ਜੋ ਇੱਕ ਕ੍ਰਾਈਸਿਸ ਜਿਹਾ ਪੈਦਾ ਹੋ ਗਿਆ ਅਤੇ ਇਹਦੇ ਨਾਲ ਵਿਸ਼ਵ ਭਰ ਦੀ ਆਰਥਿਕਤਾ ਵੀ ਸਲੋ ਹੋਈ ਹੈ। ਇਸ ਇਕਨੋਮਿਕ ਸਲੋ ਡਾਊਨ ਲਈ ਟਰੰਪ ਦੀ ਗੈਰ ਜ਼ਿੰਮੇਵਾਰਾਨਾ ਲੜਾਈ ਜ਼ਿੰਮੇਵਾਰ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਜਰਮਨ ਦੇ ਫਾਈਨਾਂਸ ਮਿਨਿਸਟਰ ਨੇ ਡੋਨਲਡ ਟਰੰਪ 'ਤੇ ਦੋਸ਼ ਲਾਇਆ। ਲਾਰਸ ਕਲਿੰਗਬੀਐਲ ਨੇ ਕਿਹਾ ਕਿ ਯੂ ਐਸ ਪ੍ਰੈਜੀਡੈਂਟ ਦੇ ਇਹਨਾਂ ਐਕਸ਼ਨਾਂ ਨੇ ਦੁਨੀਆ ਭਰ ਦੇ ਵਿੱਚ ਐਨਰਜੀ ਸ਼ੌਕ ਜਿਹੜਾ ਪੈਦਾ ਕੀਤਾ। ਜਰਮਨ ਅਫੀਸ਼ਲ ਜਿਹੜੇ ਨੇ ਉਹਨਾਂ ਨੇ ਜੋ ਸਰਕਾਰ ਨੂੰ ਆਮਦਨ ਹੋਣੀ ਸੀ ਉਸ ਨੂੰ 70 ਬਿਲੀਅਨ ਯੂਰੋ ਘਟਾਇਆ। ਸੋ ਇਹ ਡਾਊਨਗ੍ਰੇਡ ਕਰਨਾ ਉਹ ਕਹਿੰਦੇ ਸਾਨੂੰ ਦਰਸਾਉਂਦਾ ਹੈ ਕਿ ਸਾਡੀ ਇਕੋਨਮੀ ਕਿੰਨੀ ਹਰਟ ਹੋ ਰਹੀ ਹੈ ਇਸ ਇਰਰਿਸਪੋਂਸੀਬਲ ਗੈਰ ਜ਼ਿੰਮੇਵਾਰ ਲੜਾਈ ਦੇ ਨਾਲ। ਪਿਛਲੇ ਮਹੀਨੇ ਜਰਮਨੀ ਚਾਂਸਲਰ ਫਰੈਡਰਿਕ ਮਰਸ ਨੇ ਟਰੰਪ ਨੂੰ ਨਾਰਾਜ਼ ਕਰ ਲਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਇਰਾਨ ਦੇ ਗੱਲਬਾਤ ਕਰਨ ਵਾਲੇ ਲੋਕਾਂ ਨੇ ਜਿਹੜੀ ਵਾਈਟ ਹਾਊਸ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕਰ ਦਿੱਤੀ ਹੈ, ਜਿਸ ਦੇ ਨਾਲ ਯੂ ਐਸ ਪ੍ਰੈਜੀਡੈਂਟ ਨੇ ਨਾਰਾਜ਼ ਹੋ ਕੇ ਜਰਮਨੀ ਦੇ ਵਿੱਚ ਬੇਸਡ ਹਜ਼ਾਰਾਂ ਅਮਰੀਕਨ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਧਮਕੀ ਦੇ ਦਿੱਤੀ ਸੀ ਕਿ ਵਾਪਸ ਬੁਲਾ ਲਵਾਂਗੇ। ਸੋ ਜਰਮਨ ਚਾਂਸਲਰ ਨੇ ਇੰਡੀਕੇਟ ਕੀਤਾ ਹੈ ਕਿ ਜਿਹੜੇ ਯੂ ਐਸ ਅਤੇ ਯੂਰਪ ਦੇ ਨਾਲ ਕੁਝ ਚੰਗੇ ਸੰਬੰਧ ਸੀਗੇ ਯੂ ਐਸ ਏ ਦੇ, ਜਿਨ੍ਹਾਂ ਵਿੱਚ ਜਰਮਨੀ ਵੀ ਸ਼ਾਮਿਲ ਹੈ ਯੂਰਪ ਦੇ ਨਾਲ, ਉਹਨਾਂ ਦੇ ਵਿੱਚ ਰਵਾਇਤੀ ਤੌਰ 'ਤੇ ਜੋ ਮਿਠਾਸ ਸੀ ਉਸ ਨੂੰ ਖਤਮ ਕਰ ਦਿੱਤਾ ਹੈ। ਸੋ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਇਸ ਵੇਲੇ ਜਰਮਨੀ ਅਤੇ ਯੂ ਐਸ ਏ ਦੇ ਵਿਚਾਰ ਨਹੀਂ ਰਲ ਰਹੇ ਅਤੇ ਸਿੱਧੇ ਸਿੱਧੇ ਜਿਹੜਾ ਹੈ ਉਹ ਇਸ ਮਾਮਲੇ 'ਤੇ ਇੱਕ ਦੂਸਰੇ 'ਤੇ ਬਿਆਨ ਦਿੱਤੇ ਜਾ ਰਹੇ ਨੇ। ਸੋ ਯੂ ਐਸ ਵੱਲੋਂ ਜਿਹੜੇ ਫੌਜ ਹੈ ਉਹ ਯੂਰਪ ਦੇ ਵਿੱਚ ਕਈ ਜਗ੍ਹਾ 'ਤੇ ਹੈਗੀ ਹੈ ਅਤੇ ਜਰਮਨੀ ਦੇ ਵਿੱਚ 5000 ਜਿਹੜੇ ਟਰੁੱਪਸ ਨੇ ਉਹਨਾਂ ਨੂੰ ਵਾਪਸ ਬੁਲਾਉਣ ਦੀ ਗੱਲ ਕਰ ਦਿੱਤੀ ਸੀ, ਕਿਉਂਕਿ ਜਰਮਨ ਚਾਂਸਲਰ ਦਾ ਬਿਆਨ ਨਹੀਂ ਪਸੰਦ ਆਇਆ।
ਜੇ ਹੋਰ ਮੁਲਕਾਂ 'ਚ ਗੱਲ ਕਰੀਏ

0: ਜੇ ਤਾਂ ਯੂ ਐਸ ਮਿਲਟਰੀ ਦੀ ਡਿਪਲੋਇਮੈਂਟ ਜਿਹੜੀ ਹੈ ਜਰਮਨੀ ਦੇ ਵਿੱਚ ਉਹ ਕਾਫੀ ਹੈ। ਇਹਦੇ ਨਾਲ 12,000 ਦੇ ਕਰੀਬ ਇਟਲੀ ਦੇ ਵਿੱਚ ਆ ਅਤੇ 10,000 ਯੂਕੇ ਦੇ ਵਿੱਚ ਵੀ ਅਮਰੀਕਨ ਫੌਜੀ ਤਾਇਨਾਤ ਹੈਗੇ ਨੇ। ਨਾਟੋ ਅਲਾਇੰਸ ਨੂੰ ਲੈ ਕੇ ਜਿਹੜੀ ਨਾਰਾਜ਼ਗੀ ਹੈ ਉਹ ਟਰੰਪ ਦੀ ਉਹ ਵੀ ਹੈ, ਉਹ ਵੀ ਜ਼ਾਹਰ ਹੈ। ਅਤੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜੋ ਮਦਦ ਨਹੀਂ ਕਰ ਸਕੇ ਉਹਨਾਂ ਦੇ ਸਾਥੀ ਮੁਲਕ, ਜਿਸ ਨੂੰ ਜੋ ਕਿ ਡੋਨਲਡ ਟਰੰਪ ਚਾਹੁੰਦੇ ਸੀ ਕਿ ਰਲ ਮਿਲ ਕੇ ਇਹਨੂੰ ਧੱਕੇ ਨਾਲ ਖੋਲਿਆ ਜਾਵੇ ਅਤੇ ਐਸਕੋਰਟ ਕਰਕੇ ਵੈਸਲਸ ਨੂੰ, ਸ਼ਿਪਸ ਨੂੰ ਉੱਥੋਂ ਕੱਢਿਆ ਜਾਵੇ, ਉਸ ਲਈ ਹਾਮੀ ਨਹੀਂ ਸੀ ਭਰੀ ਬਹੁਤ ਮੁਲਕਾਂ ਨੇ। ਸੋ ਗੱਲਬਾਤ ਦੇ ਜ਼ਰੀਏ ਉਸਨੂੰ ਹੁਣ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਸਥਿਤੀ ਜਿਹੜੀ ਹੈ ਜੀ ਕਿ ਜਰਮਨੀ ਦੇ ਨਾਲ ਕੋਈ ਬਹੁਤੀ ਰਾਸ ਨਹੀਂ ਰਲ ਰਹੀ ਯੂ ਐਸ ਏ ਦੀ, ਬਲਕਿ ਬਿਲਕੁਲ ਵੀ ਨਹੀਂ ਰਲ ਰਹੀ। ਗੱਲਬਾਤ ਜੰਗਾਂ ਦੀ ਲੜਾਈ ਦੀ ਚੱਲੀ ਹੈ ਅਤੇ ਇੱਕ ਆਰਟੀਕਲ ਬੀਬੀਸੀ ਦੇ ਸਹਿਯੋਗ ਨਾਲ ਆਪ ਜੀ ਨਾਲ ਪੇਸ਼ ਕਰਦੇ ਹਾਂ। ਉਸ ਵਿੱਚ ਉਹ ਕਹਿੰਦੇ ਕਿ ਯੂਕੇ ਅਤੇ ਯੂਕਰੇਨ ਦੀ ਹਥਿਆਰ ਬਣਾਉਣ ਵਾਲੀ ਇੱਕ ਕੰਪਨੀ ਦੇ ਮੁਤਾਬਕ ਯੂਕਰੇਨ ਦੇ ਜੰਗੀ ਮੈਦਾਨ ਵਿੱਚ ਇੱਕ ਦਿਨ ਇਹੋ ਜਿਹਾ ਆਵੇਗਾ ਜਿਸ ਦਿਨ ਰੋਬੋਟਾਂ ਦੀ ਗਿਣਤੀ ਮਨੁੱਖੀ ਫੌਜੀਆਂ ਤੋਂ ਵੱਧ ਹੋਵੇਗੀ। ਇਹ ਗੱਲ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਮਹੀਨੇ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਨੇ ਕਿਹਾ ਸੀ ਕਿ ਪਹਿਲੀ ਵਾਰ ਸਿਰਫ ਰੋਬੋਟ ਅਤੇ ਡਰੋਨ ਦੀ ਵਰਤੋਂ ਕਰਕੇ ਰੂਸੀ ਫੌਜ ਤੋਂ ਇਲਾਕਾ ਵਾਪਸ ਖੋਹ ਲਿਆ ਗਿਆ। ਹੁਣ ਇਸ ਪੂਰੀ ਜੰਗ ਦੇ ਦੌਰਾਨ ਜਿਹੜੇ ਨੇ ਮਾਨਵ ਰਹਿਤ ਪਲੈਟਫਾਰਮ, ਹਵਾਈ ਅਤੇ ਜ਼ਮੀਨੀ ਸਿਸਟਮਾਂ ਦਾ ਬਹੁਤ ਵੱਡੇ ਪੱਧਰ 'ਤੇ ਇਸਤੇਮਾਲ ਹੋਇਆ, ਪਰ ਇਹ ਹੁਣ ਜੋ ਆਪਰੇਸ਼ਨ ਸਿੰਦੂਰ ਦੇ ਵਿੱਚ ਜਾਂ ਪਾਕਿਸਤਾਨ ਵੱਲੋਂ ਕੀਤੇ ਗਏ ਜਵਾਬੀ ਹਮਲਿਆਂ ਦੇ ਵਿੱਚ ਜੋ ਨਜ਼ਰ ਆਇਆ ਕਿ ਜ਼ਮੀਨੀ ਲੜਾਈ ਕਿਤੇ ਹੋਈ ਨਹੀਂ ਜੋ ਪਹਿਲੀਆਂ ਲੜਾਈਆਂ ਦੇ ਵਿੱਚ ਹੁੰਦੀ ਸੀ, ਕੀ ਦੁਨੀਆ ਭਰ ਦੇ ਵਿੱਚ ਲੜਾਈ ਦਾ ਸਰੂਪ ਬਦਲ ਚੁੱਕਾ ਹੈ। ਸੋ ਅਪ੍ਰੈਲ ਮਹੀਨੇ ਜਾਰੀ ਇੱਕ ਵੀਡੀਓ ਸੀ ਜਿਸ ਵਿੱਚ ਯੂਕਰੇਨ ਦੇ ਨਵੇਂ ਰੋਬੋਟਿਕ ਹਥਿਆਰ ਜਿਹੜੇ ਦਿਖਾਏ ਸੀ ਅਤੇ ਉਹਨਾਂ ਨਾਲ ਕੁਛ ਜਗ੍ਹਾ 'ਤੇ ਕਬਜ਼ਾ ਕਰਨ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਗਈ। ਹੁਣ ਇਸ ਵੇਲੇ ਰੋਬੋਟ ਬਨਾਮ ਰੋਬੋਟ ਦੀ ਲੜਾਈ ਜਿਹੜੀ ਦੁਨੀਆ ਵਿੱਚ ਜ਼ਿਆਦਾ ਫੇਮਸ ਹੋ ਰਹੀ ਆ। ਇਸ ਆਰਟੀਕਲ ਦੇ ਵਿੱਚ ਇਹ ਹੈ ਕਿ AI ਦੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਰਤੋਂ ਹੋ ਰਹੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਸਿਸਟਮ ਜਿਹੜੇ ਨੇ ਨਵੇਂ ਸਿਸਟਮ ਉਹ ਪਹਿਲਾਂ ਤੋਂ ਇਸਟੈਬਲਿਸ਼ਡ ਕੰਪਨੀਆਂ ਨੂੰ ਬਹੁਤ ਚੈਲੇਂਜ ਕਰ ਰਹੇ ਨੇ। ਡਰੋਨ ਜਿਹੜੇ ਨੇ ਅਜੇ ਵੀ ਰਿਮੋਟ ਰਾਹੀਂ ਜਿਹੜੇ ਨੇ ਉਹ ਇਨਸਾਨ ਚਲਾਉਂਦੇ ਨੇ, ਪਰ ਕੁਛ ਕੰਪਨੀਆਂ ਜਿਹੜੀਆਂ ਇਹੋ ਜਿਹੀਆਂ ਵੀ ਹੈਗੀਆਂ ਨੇ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੁਣ ਕੰਟਰੋਲ ਕੀਤਾ ਜਾ ਰਿਹਾ, ਜਿੱਥੇ ਹਿਊਮਨ ਹੋਣਗੇ ਹੀ ਨਹੀਂ। ਸੋ ਜੀਵਨ ਅਤੇ ਮੌਤ ਦੇ ਫੈਸਲੇ ਜਿਹੜੇ ਆ ਇਹ ਹੁਣ ਮਸ਼ੀਨਾਂ ਦੇ ਹੱਥ ਵੱਸ ਹੋਣਗੇ ਅਤੇ ਇਸ ਨੂੰ ਰੋਕਣਾ ਵੀ ਅਸੰਭਵ ਹੈ। ਬਹੁਤ ਸਾਰੀਆਂ ਸੰਸਥਾਵਾਂ ਕਿ ਜਿਹੜਾ ਇਹੋ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਕਿ ਇਹ ਜੰਗਾਂ ਅਤੇ ਇਨਸਾਨ ਮਾਰੂ ਜਿਹੜੇ ਹਥਿਆਰ ਨੇ ਨਹੀਂ ਬਣਾਉਣੇ ਚਾਹੀਦੇ, ਪਰ ਇਸ ਵੇਲੇ ਆਪਣਾ ਰਿਸਕ ਮਿਨੀਮਮ ਰੱਖ ਕੇ ਖਰਚੇ ਵਧਾ ਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਵਿੱਚ ਇਨਵੈਸਟ ਕਰਕੇ ਜੋ ਡਰੋਨਸ ਵਗੈਰਾ ਨੇ ਉਹਨਾਂ ਨੂੰ ਵਰਤ ਕੇ ਅਤੇ AI ਦੀ ਟੈਕਨੋਲੋਜੀ ਦੇ ਨਾਲ ਰੋਬੋਟ ਵਰਸਿਸ ਰੋਬੋਟ ਦੀ ਲੜਾਈ ਜਿਹੜੀ ਹੈ ਉੱਧਰ ਨੂੰ ਬਹੁਤ ਜ਼ਿਆਦਾ ਮੋੜ ਕੱਟਿਆ ਜਾ ਚੁੱਕਾ ਹੈ। ਸੋ ਸਰੂਪ ਬਦਲੇ ਰਹੇ ਨੇ ਲੜਾਈ ਦੇ, ਤੋ ਨਵਾਂ ਜਿਹੜਾ ਸਿਸਟਮ ਹੈ ਉਹ ਦੁਨੀਆ ਦੇ ਵਿੱਚ ਆਪਣੀ ਜਗ੍ਹਾ ਬਣਾ ਰਿਹਾ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ

0: इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
1: तुहाडे घर दे फर्नीचर दीआं सब लोड़ां पूरीआं करन दे समर्थ ब्रिक क्लीयरेंस सेंटर, मैट्रेस, सोफा सेट, अप्लायंसेस, इलेक्ट्रॉनिक्स ते होम डेकोर दीआं जानदार वैरायटीआं ते शानदार डीलां। जेकर तुसीं वी अपने सोहणे घर नूं चार चन्न लगाउणा चाहुंदे हो तां अज ही कैलगरी सबडिविजन विच पैंदे ब्रिक क्लीयरेंस सेंटर ते पहुंचो। इन्हां दीआं डिटेल्स हर हफ्ते सांझा टाइम्स अखबार दे विच छपदीआं ने। पता है 3451 सनरिज वे, नॉर्थ ईस्ट कैलगरी। फोन नंबर 4037266200, 403-726-1200। बड़े सोचा च पए हो वीर जी, की गल होगी?
2: थक गए हैं घर लब लब के, कैलगरी च घर खरीदना तो हुण बड़ा ही औखा।
1: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
2: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
2: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम तो हाडे ले करेगी दिन रात एक। कैलगरी शहर तो इलावा नेड़े दे शहरां दे विच इना दे कोल लिस्टिंग दा वड्डा खजाना है। प्रॉपर्टी बेचन लई जां खरीदन लई याद रखो अरुण कौशल दा फोन नंबर 403-618-2112। अरुण कौशल। मर्सिडीज कार खरीदना चाहुंदे हो? हुण कैनेडा दे विच तुहाडे सुपने सच होण दा समा आ गया। कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 403-903-6757। मर्सिडीज बेंस कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਲ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ

0: ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-1111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
0: ਆਓ ਬਾਕੀ ਖਬਰਾਂ ਤੇ ਹੁਣ ਚਰਚਾ ਕਰਦੇ ਹਾਂ ਜੀ। ਦੱਸ ਦਈਏ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਪੇਸ਼ ਕਰਾਂਗੇ ਗੱਲਬਾਤ ਜੋ ਕੈਲਗਰੀ ਵਿੱਚ ਨਗਰ ਕੀਰਤਨ ਹੋਣ ਜਾ ਰਹੇ ਨੇ, ਨਗਰ ਕੀਰਤਨ ਦੇ ਬਾਬਤ ਕਿ ਕਿਸ ਤਰ੍ਹਾਂ ਕਿਵੇਂ ਕੀ ਹੋਵੇਗਾ, ਕਿੰਨੇ ਵਜੇ, ਕਿੱਥੋਂ ਕਿੱਥੇ ਨੂੰ, ਅਤੇ ਇਸ ਸਾਲ ਕੀ ਵੱਖਰਾ ਹੈ, ਇਹ ਸਭ ਕੁਛ ਜਾਣਕਾਰੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਦੇਵਾਂਗੇ। ਅਤੇ ਨਾਲ ਇਹ ਵੀ ਦੱਸਾਂਗੇ ਕਿ ਅਗਰ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਹੋਰ ਗੱਲ ਹੈ ਤਾਂ ਤੁਸੀਂ ਕਿਹਦੇ ਨਾਲ ਕਿਵੇਂ ਸੰਪਰਕ ਕਰਨਾ ਹੈ। ਬੱਸਾਂ ਦੇ ਬਾਰੇ ਜਾਣਕਾਰੀ, ਹੋਰ ਸਾਰੀ ਜਾਣਕਾਰੀ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਪੇਸ਼ ਕੀਤੀ ਜਾਵੇਗੀ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਜਿਹੜੀ ਹੈ ਓਨਟੇਰੀਓ ਵਿੱਚ ਬਣਾਉਣ ਲਈ ਇੱਕ $300 ਮਿਲੀਅਨ ਦੀ ਸ਼ੁਰੂਆਤੀ ਡੀਲ ਜਿਹੜੀ ਹੈ ਕੀਤੀ ਗਈ ਹੈ। ਓਨਟੇਰੀਓ ਸਰਕਾਰ ਨੇ ਬਿਜਲੀ ਪੈਦਾ ਕਰਨ ਲਈ ਇਸ ਵਿੱਚ ਕੋਸਟ ਸ਼ੇਅਰਿੰਗ ਐਗਰੀਮੈਂਟ ਜਿਹੜਾ, ਜਿਸ ਵਿੱਚ $300 ਮਿਲੀਅਨ ਐਡਵਾਂਸ ਹੈ, ਉਹ ਇੱਕ ਨਵੀਂ ਨਿਊਕਲੀਅਰ ਜਨਰੇਟਿੰਗ ਸਟੇਸ਼ਨ ਜਿਹੜੀ ਹੈ ਉਹ ਓਨਟੇਰੀਓ ਦੇ ਵਿੱਚ ਬਣਾਉਣ ਲਈ ਚਾਰਾਜੋਈ ਕੀਤੀ ਹੈ। ਡੀਲ ਕੀਤੀ ਗਈ ਹੈ ਇੰਡੀਪੈਂਡੈਂਟ ਇਲੈਕਟ੍ਰਿਸਿਟੀ ਸਿਸਟਮ ਓਪਰੇਟਰ ਅਤੇ ਕਰਾਊਨ ਕਾਰਪੋਰੇਸ਼ਨ, ਜੋ ਕਿ ਓਨਟੇਰੀਓ ਦੀ ਇਲੈਕਟ੍ਰਿਸਿਟੀ ਮਾਰਕੀਟ ਨੂੰ ਕੰਟਰੋਲ ਕਰਦੀ ਹੈ, ਰੈਗੂਲੇਟ ਕਰਦੀ ਹੈ। ਸੋ ਇਹ ਬਰੂਸ ਪਾਵਰ ਵੀ ਨਾਲ ਹੈ ਇਹਨਾਂ ਦੇ, ਜੋ ਕਿ ਕੰਸਟਰਕਸ਼ਨ ਇਸ ਨਵੀਂ ਫੈਸਿਲਿਟੀ ਦੀ, ਜਿਸ ਨੂੰ ਬਰੂਸ ਸੀ ਕਿਹਾ ਜਾਵੇਗਾ, ਇਹਦੇ ਵਿੱਚ ਉਹ ਇਨਵੈਸਟ ਕਰਨਗੇ। ਸਰਕਾਰ ਦਾ ਇਹ ਕਹਿਣਾ ਕਿ ਇੱਕ ਬਹੁਤ ਵੱਡਾ ਸਟੈਪ ਹੈ ਜਿਸ ਦੇ ਨਾਲ ਇਹ ਜਿਹੜੀ ਫੈਸਿਲਿਟੀ ਹੈ ਜਦੋਂ ਤਿਆਰ ਹੋਵੇਗੀ ਤਾਂ ਇਹ ਵਿਸ਼ਵ ਦੀ ਸਭ ਤੋਂ ਵੱਡੀ ਨਿਊਕਲੀਅਰ ਜਨਰੇਸ਼ਨ ਫੈਸਿਲਿਟੀ ਬਣ ਸਕਦੀ ਹੈ ਅਤੇ ਓਨਟੇਰੀਓ ਦੀ ਪਹਿਲੀ ਲਾਰਜ ਸਕੇਲ ਨਿਊਕਲੀਅਰ ਪ੍ਰੋਜੈਕਟ ਹੋਵੇਗਾ ਇਹੋ 30 ਸਾਲਾਂ ਦੇ ਵਿੱਚ। ਸੋ ਇਹ ਕਿਵੇਂ ਹੋਵੇਗਾ, ਕੀ ਹੋਵੇਗਾ, ਦੁਨੀਆ ਭਰ ਵਿੱਚ ਇਲੈਕਟ੍ਰਿਸਿਟੀ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਰਹੀ ਹੈ, ਖਾਸ ਤੌਰ 'ਤੇ AI ਦੇ ਆਉਣ ਨਾਲ, ਅਤੇ ਇਸ 'ਤੇ ਪ੍ਰੋਡਕਸ਼ਨ ਵਾਸਤੇ ਨਵੇਂ ਨਵੇਂ ਤਰੀਕੇ ਵੀ ਲੱਭੇ ਜਾ ਰਹੇ ਨੇ। ਫੈਡਰਲ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਇੱਕ ਔਰਗਨਾਈਜ਼ਡ ਕ੍ਰਾਈਮ, ਉਸਦਾ ਪਰਦਾਫਾਸ਼ ਕੀਤਾ, 248 ਕਿਲੋ ਕੋਕੇਨ ਜਿਹੜੀ ਹੈ ਡੋਮਿਨਿਕਨ ਰਿਪਬਲਿਕ ਤੋਂ ਆਉਂਦੀ ਕੈਨੇਡਾ ਦੇ ਵਿੱਚ ਫੜੀ ਹੈ। ਇਸ ਦੀ ਜਾਂਚ 3 ਮਾਰਚ ਨੂੰ ਸ਼ੁਰੂ ਹੋਈ ਸੀ ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀਜ਼ ਨੇ ਇੱਕ ਸ਼ਿਪਮੈਂਟ ਜਿਹੜੀ ਹੈ ਹੈਲੀਫੈਕਸ ਨੋਵਾ ਸਕੋਸ਼ੀਆ ਦੇ ਥਰੂ ਆਉਂਦੀ ਫੜੀ ਅਤੇ ਸ਼ਿਪਮੈਂਟ ਨੂੰ ਫਲੈਗ ਕੀਤਾ ਗਿਆ CBSA ਦੇ ਨੈਸ਼ਨਲ ਟਾਰਗੇਟਿੰਗ ਸੈਂਟਰ ਦੇ ਵਿੱਚ। ਐਕਸਰੇ ਟੈਕਨੋਲੋਜੀ ਵਰਤ ਕੇ CBSA ਦੇ ਅਫਸਰਾਂ ਨੇ ਜਿਹੜਾ ਹੈ ਇਸ ਵਿੱਚੋਂ ਤਕਰੀਬਨ 1178 ਪੈਕਟ ਫੜੇ ਅਤੇ ਜਦੋਂ ਸ਼ਿਪਮੈਂਟ ਜਿਹੜੀ ਐਕਸੈਪਟ ਕੀਤੀ ਗਈ ਕਾਰਬਨ ਪੇਪਰ ਦੇ ਵਿੱਚ ਇਸ ਨੂੰ ਰੈਪ ਕੀਤਾ ਗਿਆ ਸੀ ਅਤੇ ਫਲੈਟ ਬੈੱਡ ਦੇ ਵਿੱਚ ਉਹਨੂੰ ਟਰੱਕ ਦੇ ਵਿੱਚ ਉਹਨੂੰ ਪੂਰਨ ਤੌਰ 'ਤੇ ਲੁਕੋਇਆ ਹੋਇਆ ਸੀ ਫਲੈਟ ਬੈੱਡ ਦੇ ਵਿੱਚੋਂ ਵਿੱਚ। ਇੰਸਪੈਕਸ਼ਨ ਤੋਂ ਬਾਅਦ ਅਤੇ ਕਈ ਇਸ 'ਤੇ ਪ੍ਰਯੋਗ ਕਰਨ ਤੋਂ ਬਾਅਦ CBSA ਨੇ ਪੈਕੇਜ ਸੀਜ ਕਰ ਲਏ ਅਤੇ ਇਨਵੈਸਟੀਗੇਸ਼ਨ ਜਿਹੜੀ ਹੈ ਫਿਰ ਅਗਲੀ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਨੂੰ ਦੇ ਦਿੱਤੀ ਗਈ ਅਤੇ ਇੰਪੋਰਟਰ ਨੂੰ, ਜੋ ਕਿ ਪੀਟਰ ਪੋਂਪੀਓ ਨਾਂ ਦਾ 58 ਸਾਲਾਂ ਦਾ ਮੌਂਟਰੀਅਲ ਦਾ ਹੈ, ਉਸਨੂੰ ਫੜ ਲਿਆ ਗਿਆ ਅਤੇ ਉਸ ਦੇ ਨਾਲ ਕੁਛ ਹੋਰ 2-3 ਹੈਗੇ ਨੇ ਅਤੇ ਇਹਨਾਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜੀ। ਕੈਨੇਡਾ ਦੇ ਵਿੱਚ ਕਿਰਾਏ ਆਸਕਿੰਗ ਰੈਂਟ ਹੋਰ ਡਿੱਗੇ ਨੇ। ਇੱਕ ਨਵੀਂ ਰਿਪੋਰਟ ਜਿਹੜੀ rentals.ca and urbanation ਤੋਂ ਆਈ ਹੈ ਉਸ ਵਿੱਚ ਪਤਾ

ਲੱਗਦਾ ਹੈ ਕਿ 3 ਸਾਲ ਪਹਿਲਾਂ ਵਾਲੇ ਲੈਵਲ 'ਤੇ ਮਾਰਕੀਟ ਪਹੁੰਚ ਗਈ ਹੈ ਅਤੇ ਈਅਰ ਓਵਰ ਈਅਰ ਡਰਾਪ ਦੇ ਹਿਸਾਬ ਨਾਲ ਇਹ ਇੱਕ ਵਾਰ ਫਿਰ ਆਸਕਿੰਗ ਰੈਂਟ ਵਿੱਚ ਘਾਟਾ ਦਰਜ ਕੀਤਾ ਗਿਆ ਹੈ। ਸੋ ਮੰਥ ਓਵਰ ਮੰਥ ਬੇਸਿਸ 'ਤੇ ਕੁਛ ਪ੍ਰਾਈਸਿਸ ਵਧੀਆਂ ਘਰਾਂ ਦੀਆਂ, ਪਰ ਆਸਕਿੰਗ ਰੈਂਟ ਦੀ ਅਸੀਂ ਗੱਲ ਕਰਦੇ ਹਾਂ। ਪਰਪਸ ਬਿਲਟ ਜਿਹੜੇ ਅਪਾਰਟਮੈਂਟ ਨੇ ਉਹ ਈਅਰ ਓਵਰ ਈਅਰ ਬੇਸਿਸ 'ਤੇ 3.7% ਘਟੇ, ਜੋ ਕਿ ਐਵਰੇਜ $2,027 'ਤੇ ਕੈਨੇਡਾ ਦੇ ਵਿੱਚ ਆ ਗਈ। ਆਸਕਿੰਗ ਰੈਂਟ ਕੌਂਡੋਮੀਨੀਅਮ ਦੀ ਜਿਹੜੀ 5.6% ਘਟੀ ਅਤੇ ਉਹ $2,087 'ਤੇ ਆ ਗਈ, ਔਰ ਐਵਰੇਜ ਰੈਂਟ ਪ੍ਰੀ ਪੈਂਡੇਮਿਕ ਜਾਂ ਪੈਂਡੇਮਿਕ ਏਰੀਆ ਦੇ ਜਿਹੜਾ ਲੋਅ ਰਿਕਾਰਡ ਕੀਤਾ ਗਿਆ ਸੀ ਅਪ੍ਰੈਲ 2021 ਵਿੱਚ, ਉਹਦੇ ਨਾਲੋਂ ਅਜੇ ਵੀ 21% ਜ਼ਿਆਦਾ ਨੇ। ਸੋ ਇਹਦਾ ਮਤਲਬ ਇਹ ਨਹੀਂ ਕਿ ਸਭ ਨਾਲੋਂ ਲੋਐਸਟ ਨੇ, ਪਰ ਜੋ ਪੈਂਡੇਮਿਕ ਦੇ ਵੇਲੇ ਬਿਲਕੁਲ ਮੰਗ ਘਟੀ ਹੋਈ ਸੀ ਉਸ ਤੋਂ ਕਾਫ਼ੀ ਜ਼ਿਆਦਾ ਥੱਲੇ ਨੇ ਜੀ। ਤੇਲ ਦੀਆਂ ਕੀਮਤਾਂ ਨੇ ਹਰ ਇੱਕ ਦੀ ਜੇਬ 'ਤੇ ਅਸਰ ਪਾਇਆ ਅਤੇ ਜੇਬ 'ਤੇ ਅਸਰ ਹੋਰ ਪਵੇਗਾ ਜੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ। ਅਤੇ ਬਹੁਤ ਸਾਰੀਆਂ ਏਅਰਲਾਈਨਾਂ ਨੇ ਦੁਨੀਆ ਦੇ ਵਿੱਚ ਰੂਟਸ ਦੀ ਕਟੌਤੀ ਕੀਤੀ ਹੈ। ਜਿਹੜੀ ਰੂਟਸ ਦੀ ਕਟੌਤੀ ਹੋਈ ਹੈ ਇਹਦੇ ਵਿੱਚ ਵੱਡਾ ਕਾਰਨ ਇਹੋ ਦੱਸਿਆ ਗਿਆ ਕਿ ਜੈੱਟ ਫਿਊਲ ਪ੍ਰਾਈਸਿਸ ਹੈ ਉਹ ਬਹੁਤ ਜ਼ਿਆਦਾ ਵੱਧ ਗਈਆਂ ਨੇ ਅਤੇ ਡਿਮਾਂਡ ਓਨੀ ਨਹੀਂ ਹੈ। ਸੋ ਡਿਮਾਂਡ ਨੂੰ ਤਾਂ ਹੁਣ ਵਧਾਇਆ ਨਹੀਂ ਜਾ ਸਕਦਾ, ਜੋ ਪੈਸੈਂਜਰ ਜਿਹਨਾਂ ਨੇ ਟਰੈਵਲ ਕਰਨਾ ਉਹਨਾਂ ਨੇ ਉਹ ਹੀ ਟਰੈਵਲ ਕਰਨਾ, ਪਰ ਏਅਰਲਾਈਨਾਂ ਵੱਲੋਂ ਫਿਊਲ ਸਰਚਾਰਜ ਵੀ ਲਾਇਆ ਗਿਆ। ਫਿਊਲ ਸਰਚਾਰਜ ਲਾਉਣ ਤੋਂ ਬਾਅਦ ਵੀ ਏਅਰਲਾਈਨਾਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਨੂੰ ਅਜੇ ਵੀ ਘਾਟਾ ਹੈ ਅਤੇ ਹੁਣ ਫਲਾਈਟਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਏਅਰ ਕੈਨੇਡਾ ਵੱਲੋਂ, ਵੈਸਟ ਜੈੱਟ ਵੱਲੋਂ, ਹੋਰ ਕਈ ਏਅਰਲਾਈਨਾਂ ਹੈਗੀਆਂ ਨੇ ਵਿਸ਼ਵ ਭਰ ਦੀਆਂ, ਇਕੱਲੇ ਕੈਨੇਡਾ ਦੀਆਂ ਨੇ, ਜਿਸ ਵਿੱਚ ਯੂਰਪ ਦੀਆਂ ਬੜੀਆਂ ਖਾਸ USA ਦੀਆਂ, ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਕਿ ਅਸੀਂ ਰੂਟ 'ਚ ਕਟੌਤੀ ਕਰ ਰਹੇ ਹਾਂ। ਸੋ ਏਅਰ ਕੈਨੇਡਾ ਨੇ ਹੋਰ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਕੁਛ ਉਡਾਨਾਂ ਘਟਾਈਆਂ ਨੇ, ਪਰ ਹੁਣ ਫਿਰ ਦੁਬਾਰਾ ਐਲਾਨ ਕਰ ਦਿੱਤਾ ਹੈ ਕਿ ਜੈੱਟ ਫਿਊਲ ਪ੍ਰਾਈਸਿਸ ਦੇ ਵਧਣ ਕਰਕੇ ਅਸੀਂ ਕੁਛ ਹੋਰ ਉਡਾਨਾਂ ਘਟਾ ਦਿੱਤੀਆਂ ਨੇ, ਜਿਸ ਵਿੱਚ ਟੋਰੋਂਟੋ ਤੋਂ ਸੈਕਰਮੈਂਟੋ, ਵੈਨਕੂਵਰ ਟੂ ਰਾਲੇ, ਟੋਰੋਂਟੋ ਤੋਂ ਚਾਰਲਸਟਨ, ਮੌਂਟਰੀਅਲ ਤੋਂ ਔਸਟਨ, ਇਹਨਾਂ ਨੂੰ ਅਸਰ ਪਵੇਗਾ। ਏਅਰ ਕੈਨੇਡਾ ਨੇ ਕਿਹਾ ਕਿ 2027 ਦੀਆਂ ਗਰਮੀਆਂ ਵਿੱਚ ਜਾ ਕੇ ਅਸੀਂ ਇਹਨਾਂ ਨੂੰ ਨੋਰਮਲ ਰੂਟੀਨ ਸ਼ੁਰੂ ਕਰਾਂਗੇ। ਖੈਰ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ, ਹਾਲ ਦੀ ਘੜੀ ਇਹ ਹੋਇਆ ਕਿ ਜੈੱਟ ਫਿਊਲ ਪ੍ਰਾਈਸਿਸ ਜਿਹੜੀਆਂ ਨੇ, ਲੜਾਈ ਜਦੋਂ ਤੋਂ ਸ਼ੁਰੂ ਹੋਈ ਆ ਉਸ ਤੋਂ ਬਾਅਦ ਦੁੱਗਣੀਆਂ ਹੋ ਗਈਆਂ ਨੇ। ਦੂਸਰੀਆਂ ਵੀ ਵਧੀਆਂ ਨੇ ਪਰ ਜੈੱਟ ਫਿਊਲ ਦੁੱਗਣੀ ਹੋ ਗਈ ਆ। ਸੋ ਏਅਰ ਕੈਨੇਡਾ ਨੇ ਜਿਹੜੀਆਂ ਪਹਿਲੀਆਂ ਸਸਪੈਂਡ ਕੀਤੀਆਂ ਸੀ ਫਲਾਈਟਾਂ ਟੋਰੋਂਟੋ ਤੋਂ ਅਤੇ ਮੌਂਟਰੀਅਲ ਤੋਂ, ਨਿਊਯਾਰਕ ਦੇ ਜੌਨ ਐਫ ਕੈਨੇਡੀ ਨੂੰ ਅਤੇ ਹੋਰ ਕਈਆਂ ਨੂੰ, ਵੈਸਟ ਜੈੱਟ ਨੇ ਜਿਵੇਂ ਪਹਿਲਾਂ ਦੱਸਿਆ ਆਪਣੀ ਕਪੈਸਿਟੀ ਘਟਾਈ ਹੈ। ਸੋ ਦੁਨੀਆ ਦੇ ਵਿੱਚ ਇਹ ਚੱਲਣ ਚੱਲ ਰਿਹਾ ਕਿ ਏਅਰਲਾਈਨਾਂ ਇਸ ਦਾ ਬਹੁਤ ਝਟਕਾ ਮਹਿਸੂਸ ਕਰ ਰਹੀਆਂ ਨੇ ਅਤੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਕਿ ਆਪਣੇ ਖਰਚੇ ਘਟਾਉਣ ਹੇਤੋ ਆਹ ਕੰਮ ਕਰ ਰਹੀਆਂ ਨੇ। ਜਿਵੇਂ ਕਿ ਪਹਿਲਾਂ ਅਸੀਂ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਇਹ ਹੋ ਚੁੱਕਾ ਅਤੇ ਹੋਰਨਾਂ ਕਈ ਮੁਲਕਾਂ ਦੇ ਵਿੱਚ ਹੋ ਰਿਹਾ ਹੈ ਕਿ ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਯੂਥ ਵਾਸਤੇ ਸੋਸ਼ਲ ਮੀਡੀਆ ਬੈਨ ਕੀਤਾ ਜਾ ਰਿਹਾ। ਕੈਨੇਡਾ ਵਿੱਚ ਡਿਸਕਸ਼ਨ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ ਅਤੇ ਇਸ ਸਰਕਾਰ 'ਤੇ ਜਿਹੜੀ ਡਿਸਕਸ਼ਨ ਕਰ ਹੀ ਰਹੀ ਹੈ ਅਤੇ ਉਸ 'ਤੇ ਬਰਾਬਰ ਕੋਈ ਸਰਵੇ ਵੀ ਹੋ ਰਹੇ ਨੇ। 2/3 ਕੈਨੇਡੀਅਨ ਜਿਹੜੇ ਨੇ ਉਹ ਸੋਸ਼ਲ ਮੀਡੀਆ ਅਤੇ AI ਚੈਟਬੋਟਸ ਨੂੰ 16 ਸਾਲ ਤੋਂ ਘੱਟ ਉਮਰ ਦੇ ਯੂਥ ਲਈ ਬੈਨ ਕਰਨ ਦੇ ਹੱਕ ਵਿੱਚ ਨੇ 2/3 ਕੈਨੇਡੀਅਨ। ਇਹਦਾ ਮਤਲਬ ਇਹ ਹੈ ਕਿ 76% ਜਿਹੜੇ ਨੇ ਉਹ ਕੋਈ ਸੋਸ਼ਲ ਮੀਡੀਆ, ਇੰਸਟਾਗ੍ਰਾਮ, ਟਿਕਟੋਕ ਵਗੈਰਾ ਅਤੇ ਹੋਰਨਾਂ ਚੀਜ਼ਾਂ ਲਈ ਏਜ ਲਿਮਿਟ ਲਾਉਣ ਲਈ ਰਾਜ਼ੀ ਨੇ, ਸਪੋਰਟ ਕਰਦੇ ਨੇ। ਅਤੇ ਜਦੋਂ AI ਚੈਟਬੋਟ ChatGPT ਵਗੈਰਾ ਹੈ ਉਸ 'ਤੇ ਰੋਕ ਲਾਉਣ ਦੀ ਗੱਲ ਆਉਂਦੀ ਹੈ ਅਤੇ ਉਹ ਵੀ ਗਿਣਤੀ 69% ਹੈ। ਕੈਨੇਡੀਅਨ ਜਿਹੜੇ ਨੇ ਜੀ ਉਹ ਇਸ ਪੋਲ ਦੇ ਮੁਤਾਬਕ ਚਿੰਤਤ ਨੇ ਕਿ ਬੱਚੇ ਬਹੁਤ ਜ਼ਿਆਦਾ AI ਚੈਟਬੋਟ ਜਿਹੜੇ ChatGPT ਵਗੈਰਾ ਜਿਹੜੀ ਆ ਵਰਤ ਰਹੇ ਨੇ ਅਤੇ ਇਹਦਾ ਆਸਰਾ ਲੈ ਕੇ ਕਈ ਕੰਮ ਇਹੋ ਜਿਹਾ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ। ਓਵਰਆਲ 80% ਰਿਸਪੋਂਡੈਂਟ ਇਹ ਕਹਿੰਦੇ ਨੇ ਕਿ ਇਸ ਸੋਸ਼ਲ ਮੀਡੀਆ ਅਤੇ AI ਚੈਟਬੋਟ ਦਾ
ਬੱਚਿਆਂ

ਅਤੇ ਤੇ ਟੀਨੇਜਰਸ ਤੇ ਜੋ ਨੈਗੇਟਿਵ ਇੰਪੈਕਟ ਹੈ ਉਹਦਾ ਅਸਰ ਉਹ ਮਹਿਸੂਸ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ। ਸੋ ਏਜ ਰਿਸਟ੍ਰਿਕਸ਼ਨ ਸੋਸ਼ਲ ਮੀਡੀਆ ਤੇ ਦੁਨੀਆ ਭਰ ਦੇ ਵਿੱਚ ਇਸ ਤੇ ਚਰਚਾ ਚੱਲ ਰਹੀ ਹੈ। ਸੋ ਕੈਨੇਡਾ ਵਾਲੇ ਕਦੋਂ ਇਸ ਤੇ ਕਾਰਵਾਈ ਕਰ ਦੇਣ ਪਤਾ ਨਹੀਂ ਹੈ, ਪਰ ਅਜੇ ਜਿਹੜਾ ਮੈਨੂੰ ਲੱਗਦਾ ਦੇਖਿਆ ਜਾ ਰਿਹਾ। ਸੋ ਔਨਲਾਈਨ ਪੋਲ ਇਹ ਕਰਕੇ ਤੇ ਲੋਕਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਤੇ ਬਹੁਤ ਜ਼ਿਆਦਾ ਚੀਜ਼ਾਂ ਬਦਲ ਰਹੀਆਂ ਨੇ। ਕਲਚਰ ਮਿਨਿਸਟਰ ਮਾਰਕ ਮਿਲਰ ਜਿਹੜੇ ਇਸ ਬਿੱਲ ਨੂੰ ਲਿਆਉਣ ਦਾ ਦਾਅਵਾ ਵਾਅਦਾ ਕਰ ਚੁੱਕੇ ਨੇ ਕਿ ਸੋਸ਼ਲ ਮੀਡੀਆ ਅਤੇ ਕਿਉਂਕਿ ਜਿਹੜਾ ਫੈਡਰਲ ਗੌਰਮੈਂਟ ਦੇ ਅੰਡਰ ਆਉਂਦਾ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਔਨਲਾਈਨ ਹਾਰਮਸ ਬਿੱਲ ਜਿਹੜਾ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਏਜ ਰਿਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਨ ਵਾਲੀ ਕਲੌਜ਼ ਰੱਖ ਸਕਦੇ ਹਾਂ। ਅਤੇ ਗੌਰਮੈਂਟ ਜਿਹੜੀ ਹੈ AI ਚੈਟ ਬੋਟ ਨੂੰ ਵੀ ਇਹਦੇ ਵਿੱਚ ਰੱਖਣਾ ਚਾਹੁੰਦੀ ਹੈ। ਸੋ ਮਿਨਿਸਟਰ ਦੇ ਕਹਿਣ ਨਾਲ ਇਸ ਚੀਜ਼ ਦਾ ਤਾਂ ਸਮਝ ਆਉਂਦੀ ਹੈ ਕਿ ਸਰਕਾਰ ਇਸ ਮਾਮਲੇ 'ਤੇ ਸੋਚ ਰਹੀ ਹੈ, ਪਰ ਕਦੋਂ ਹੋਵੇਗਾ, ਕੀ ਹੋਵੇਗਾ, ਅਤੇ ਬਹੁਤੇ ਕੈਨੇਡੀਅਨ ਇਹ ਚਾਹੁੰਦੇ ਨੇ। ਇਸ ਤੋਂ ਪਤਾ ਲੱਗਦਾ ਕਿ ਇਸ ਨਾਲ ਇਸ ਪਾਸੇ ਵੱਲ ਨੂੰ ਲੋਕ ਕਾਫੀ ਸੀਰੀਅਸ ਹੈਗੇ ਨੇ। ਮਾਰਕ ਕਾਰਨੀ ਨੇ, ਪ੍ਰਾਈਮ ਮਿਨਿਸਟਰ ਨੇ ਜੀ, ਐਲਾਨ ਕੀਤਾ ਸੀ ਕਿ ਮੇਰੀ ਸਾਈਮਨ ਦੀ ਜਗ੍ਹਾ 'ਤੇ ਰਿਟਾਇਰਡ ਸੁਪਰੀਮ ਕੋਰਟ ਜਸਟਿਸ ਲੂਇਸ ਆਰਬਰ ਨਵੇਂ ਗਵਰਨਰ ਜਨਰਲ ਹੋਣਗੇ। ਅਤੇ ਲੂਇਸ ਆਰਬਰ ਜੋ ਕਿ ਬਾਈਲਿੰਗੁਅਲ ਨੇ, ਜਿਹਨੂੰ ਕੋਈ ਬਹੁਤ ਪਸੰਦ ਕਰਦੇ ਨੇ ਮਾਰਕ ਕਾਰਨੀ, ਕਿ ਜਿਹਨੂੰ ਇੰਗਲਿਸ਼ ਵੀ ਅਤੇ ਫਰੈਂਚ ਵੀ ਆਉਂਦੀ ਹੋਵੇ। ਇਸ ਤੋਂ ਪਹਿਲਾਂ UN ਹਿਊਮਨ ਰਾਈਟਸ ਦੇ ਕਮਿਸ਼ਨਰ ਵਜੋਂ ਕੰਮ ਕਰ ਚੁੱਕੇ ਨੇ ਅਤੇ ਬੜਾ ਕ੍ਰਾਈਮ ਦੇ ਵਿੱਚ, ਬਹੁਤ ਦੁਨੀਆ ਭਰ ਦੇ ਵਿੱਚ ਜਿਹੜੇ ਵਾਰ ਕ੍ਰਾਈਮਸ ਹੈਗੇ ਨੇ ਉਹਨਾਂ ਦੇ ਵਿੱਚ ਉਹ ਚੰਗੀ ਭੂਮਿਕਾ ਨਿਭਾ ਚੁੱਕੇ ਨੇ ਕਿ ਉਹਨਾਂ ਦੀ ਪ੍ਰੋਸੀਕਿਊਸ਼ਨ ਜਿੱਥੇ ਵੀ ਹੁੰਦੀ ਹੈ। ਸੋ ਕਿੰਗ ਚਾਰਲਸ ਵੱਲੋਂ ਲੂਇਸ ਆਰਬਰ ਦੀ ਅਪੁਆਇੰਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਤੇ 2022 ਦੇ ਵਿੱਚ ਕਿੰਗ ਚਾਰਲਸ ਜਦੋਂ ਕਿੰਗ ਬਣੇ ਸੀ, ਉਸ ਤੋਂ ਬਾਅਦ ਇਹ ਪਹਿਲੀ ਉਸ ਤਰ੍ਹਾਂ ਨੇ ਮਨਜ਼ੂਰੀ ਉਹਨਾਂ ਨੇ ਦਿੱਤੀ ਹੈ, ਅਪੁਆਇੰਟਮੈਂਟ ਪਹਿਲੀ ਹੈ। ਸੋ ਉਹਨਾਂ ਨੂੰ, ਲੂਇਸ ਆਰਬਰ ਨੂੰ 8 ਜੂਨ ਨੂੰ ਸਹੁੰ ਚੁਕਾਈ ਜਾਵੇਗੀ। ਸੋ ਤਕਰੀਬਨ ਅੱਜ ਤੋਂ 1 ਮਹੀਨੇ ਬਾਅਦ ਨਵੇਂ ਗਵਰਨਰ ਵੱਲੋਂ ਇਸ ਮਾਮਲੇ ਇਸ ਮੌਕੇ 'ਤੇ ਸਹੁੰ ਚੁੱਕੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਇੱਕ ਭਾਸ਼ਣ ਹੁੰਦਾ ਹੈ ਅਤੇ ਜਿਹੜੇ ਦੇ ਉਹ ਆਪਣੀ ਮੈਂਡੇਟ ਦੇ ਵਿੱਚ ਕੁਛ ਥੀਮਸ ਹਾਈਲਾਈਟ ਕਰ ਸਕਦੇ ਨੇ ਕਿ ਆਹ ਆਹ ਚੀਜ਼ਾਂ ਦੀ ਅਸੀਂ ਪ੍ਰਾਇਓਰਟੀ ਰੱਖਣਾ ਚਾਹੁੰਦੇ ਹਾਂ। ਸੋ ਕਿੰਗ ਦੇ ਰਿਪ੍ਰਜੈਂਟੇਟਿਵ ਕੈਨੇਡਾ ਦੇ ਵਿੱਚ ਹੁੰਦੇ ਨੇ ਗਵਰਨਰ ਜਨਰਲ। ਸੋ ਇਹ ਅਪੁਆਇੰਟਮੈਂਟ ਜਿਹੜੀ ਨਵੀਂ ਹੈ ਜੀ, 9 ਜੂਨ ਤੋਂ ਇਫੈਕਟਿਵ ਹੋਵੇਗੀ। ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੀ ਸਮਾਪਤੀ ਹੈ ਜੀ। ਪਹਿਲੇ ਹਿੱਸੇ ਤੋਂ ਬਾਅਦ ਸਟੇਸ਼ਨ ਆਈ ਡੀ ਦੀ ਬ੍ਰੇਕ ਤੋਂ ਬਾਅਦ ਕੁਛ ਖਬਰਾਂ ਹੋਰ ਹੈਗੀਆਂ ਨੇ ਅਤੇ ਉਸ ਤੋਂ ਬਾਅਦ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਪੇਸ਼ ਕੀਤੀ ਜਾਵੇਗੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।